ਹੈ ਅਤੇ ਨਾਲ ਦੀ ਨਾਲ ਕੈਨੇਡਾ ਸਟਰੋਂਗ ਪਾਸ ਵੀ ਇਸ ਵਕਤ ਜਿਹੜਾ ਸਰਕਾਰ ਨੇ ਸਹੂਲਤ ਦਿੱਤੀ ਹੋਈ ਹੈ ਉਹਦਾ ਫਾਇਦਾ ਕੈਨੇਡੀਅਨ ਉਠਾ ਰਹੇ ਨੇ। ਤੁਸੀਂ ਗਲੇਸ਼ੀਅਰ ਦੇਖਣੇ ਹੋਣ, ਮਾਊਂਟੇਨ ਪੀਕਸ ਦੇਖਣੀਆਂ ਹੋਣ, ਨੈਸ਼ਨਲ ਪਾਰਕਸ ਵਿਜ਼ਿਟ ਕਰਨੇ ਹੋਣ, ਲੇਕਸ ਵਿਜ਼ਿਟ ਕਰਨੀਆਂ ਹੋਣ, ਅਤੇ ਕਾਫੀ ਸਾਰੀਆਂ ਐਕਟੀਵਿਟੀਜ਼ ਹੈਗੀਆਂ ਨੇ। ਅਤੇ ਸਟਰੋਂਗ ਪਾਸ ਦੇ ਜ਼ਰੀਏ ਕਈ ਜਗ੍ਹਾ 'ਤੇ ਫਰੀ ਐਡਮਿਸ਼ਨ ਹੈ। ਕੈਂਪਿੰਗ 'ਤੇ 25% ਤੱਕ ਔਫ ਹੈ ਓਵਰਨਾਈਟ ਸਟੇਜ਼ ਦੇ ਬਾਰੇ, ਕੁਛ ਏਜ ਦੇ ਹਿਸਾਬ ਨਾਲ ਨੈਸ਼ਨਲ ਜਿਹੜੇ ਹਿਸਟਰੀ ਦੇ ਮਿਊਜ਼ੀਅਮ ਵਗੈਰਾ ਨੇ ਉੱਥੇ ਵੀ ਇਸ ਤਰ੍ਹਾਂ ਡਿਸਕਾਊਂਟ ਦਿੱਤੇ ਜਾ ਰਹੇ ਨੇ, ਵੱਡੇ ਡਿਸਕਾਊਂਟ ਨੇ। ਸਰਕਾਰ ਇਸ ਚੀਜ਼ ਨੂੰ ਪ੍ਰਮੋਟ ਕਰ ਰਹੀ ਹੈ ਕਿ ਕੈਨੇਡੀਅਨ ਇਸ ਤੋਂ ਪਹਿਲਾਂ ਕਿ ਹੋਰਨਾਂ ਦੇਸ਼ਾਂ ਵੱਲੋਂ ਰੁੱਖ ਕਰਨ, ਆਪਣੇ ਮੁਲਕ ਨੂੰ ਉਹ ਜ਼ਰੂਰ ਦੇਖਣ। ਕੈਲਗਰੀ ਦੇ ਨੇੜਲੀ ਬੈਂਫ ਨੈਸ਼ਨਲ ਪਾਰਕ ਦੇ ਵਿੱਚ ਇਹ ਲੋਕੇਸ਼ਨ ਜਿਹੜੀ ਹੈ ਜੀ, ਆਪ ਜੀ ਨੂੰ ਪਤਾ ਹੈ ਕਿ ਹਾਈ ਇਨ ਡਿਮਾਂਡ ਲੋਕੇਸ਼ਨ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਬੈਂਫ ਨੈਸ਼ਨਲ ਪਾਰਕ। ਅਤੇ ਉੱਥੇ ਜਾਣ ਲਈ ਸਰਕਾਰਾਂ ਵੱਲੋਂ ਜਾਂ ਪਾਰਕਸ ਕੈਨੇਡਾ ਦੇ ਵੱਲੋਂ ਜੋ ਇਨਫੋਰਮੇਸ਼ਨ ਦਿੱਤੀ ਜਾ ਰਹੀ ਕਿ ਪਲੈਨ ਪਹਿਲਾਂ ਤਿਆਰ ਕਰੋ, ਕਿਉਂਕਿ ਸਾਰੇ ਉੱਧਰ ਨੂੰ ਜਾਂਦੇ ਨੇ, ਅਤੇ ਤੁਸੀਂ ਲੇਟੈਸਟ ਇਨਫੋਰਮੇਸ਼ਨ ਲੈਣ ਲਈ ਤੁਸੀਂ ਪਾਰਕਸ ਕੈਨੇਡਾ ਦੀ ਐਪ ਡਾਊਨਲੋਡ ਕਰੋ ਅਤੇ ਉੱਥੋਂ ਇਨਫੋਰਮੇਸ਼ਨ ਲਓ ਕਿ ਜਿੱਥੇ ਜਿੱਥੇ ਤੁਸੀਂ ਜਾਣਾ ਉੱਥੇ ਕਿੰਨਾ ਕਰੈਸ਼ ਹੈ, ਕੀ ਬੁਕਿੰਗ ਦੀ ਲੋੜ ਤਾਂ ਨਹੀਂ, ਤੁਸੀਂ ਗਾਰਬੇਜ ਦਾ ਕਿਵੇਂ ਖਿਆਲ ਰੱਖਣਾ, ਅਤੇ ਔਰ ਜਿਹੜੇ ਪੈਟਸ ਨੇ ਆਪਣੇ ਪਾਲਤੂ ਨੇ ਉਹਨਾਂ ਨੂੰ ਕਿਵੇਂ ਜਿਹੜਾ ਤੁਸੀਂ ਸਾਂਭਣਾ, ਅਤੇ ਏਰੀਆ ਜਿੱਥੇ ਕਿਤੇ ਬੰਦ ਕੀਤਾ ਗਿਆ ਉਹਦੀ ਰਿਸਪੈਕਟ ਕਿਵੇਂ ਕਰਨੀ ਹੈ। ਇਹ ਸਾਰੀਆਂ ਚੀਜ਼ਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਜਿਹੜੀ ਹੈ ਉਹ ਸਮਝਾਈ ਜਾ ਰਹੀ, ਅਤੇ ਆਵਰਸ ਆਫ ਓਪਰੇਸ਼ਨ ਵੀ ਸਮਝਾਏ ਜਾ ਰਹੇ ਨੇ ਕਿ ਤੁਸੀਂ ਜਦੋਂ ਜਾਂਦੇ ਹੋ ਅਤੇ ਕਿਹੜੀ ਚੀਜ਼ ਕਿੰਨੇ ਵਜੇ ਖੁੱਲ੍ਹਦੀ ਹੈ ਅਤੇ ਕਿੰਨੇ ਵਜੇ ਬੰਦ ਹੁੰਦੀ ਹੈ, ਅਤੇ ਪਾਰਕ ਦੇ ਪਾਸ ਜਿਹੜੇ ਨੇ ਤੁਸੀਂ ਕਿੱਥੋਂ ਲੈ ਸਕਦੇ ਹੋ ਕਿਹੜੀ ਕਿਹੜੀ ਚੀਜ਼ ਦੇ। ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਔਨਲਾਈਨ ਅਵੇਲੇਬਲ ਹੈ, ਉੱਥੋਂ ਲੈ ਕੇ ਫਿਰ ਮੂਵ ਕਰਨਾ ਹੈ ਜੀ, ਖਾਸ ਤੌਰ 'ਤੇ ਜਿਹੜੇ ਵੀਕੈਂਡ ਹੁੰਦੇ ਨੇ। ਕੈਲਗਰੀ ਦੇ ਵਿੱਚ ਸਟੈਂਪੇਡ ਆ ਰਹੀ ਹੈ, ਅਤੇ ਇਸ ਮੌਕੇ 'ਤੇ ਅਸੀਂ ਕੀ ਐਕਸਪੈਕਟ ਕਰ ਸਕਦੇ ਹਾਂ, ਅੱਜ ਦੇ ਪ੍ਰੋਗਰਾਮ 'ਚ ਇਸ ਸੰਬੰਧੀ ਵੀ ਰਿਪੋਰਟ ਪੇਸ਼ ਕਰਾਂਗੇ। ਨਾਲ ਦੀ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਜੋ ਮਾਰਕੀਟਸ ਨੇ ਉਹਨਾਂ ਦੀ ਗੱਲ ਕਰਾਂਗੇ ਕਿ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਯੁੱਧਬੰਦੀ ਦੇ ਸਮਝੌਤੇ ਤੋਂ ਬਾਅਦ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ, ਉਹਦੇ ਬਾਰੇ ਵਿਸਥਾਰ ਸਹਿਤ ਰਿਪੋਰਟ ਹਮੇਸ਼ਾ ਹੀ ਤਰ੍ਹਾਂ ਆਪ ਜੀ ਨਾਲ ਵੀ ਸਾਂਝੀ ਕਰਾਂਗੇ ਅੱਜ ਵੀ। ਇਸ ਤੋਂ ਇਲਾਵਾ ਜੋ ਮੰਦਭਾਗੀ ਕੁਦਰਤੀ ਆਫਤ ਵੈਨਜ਼ੂਏਲਾ ਦੇ ਵਿੱਚ ਆਈ ਹੈ ਅਤੇ ਸੈਂਕੜੇ ਲੋਕ ਮਾਰੇ ਗਏ ਨੇ, ਕੁਛ ਰਿਪੋਰਟਸ ਜਿਹੜੀਆਂ ਅਨਕਨਫਰਮਡ ਨੇ ਉਹ ਕਹਿ ਰਹੇ ਨੇ ਕਿ ਹਜ਼ਾਰਾਂ ਲੋਕ ਹੋ ਸਕਦੇ ਨੇ। ਮੀਡੀਆ ਦੇ ਵਿੱਚ ਫੋਟੋਆਂ ਬਹੁਤ ਆ ਰਹੀਆਂ ਨੇ ਜੋ ਬਿਫੋਰ ਐਂਡ ਆਫਟਰ ਦੀਆਂ ਫੋਟੋ ਨੇ ਕਿ ਬਹੁਤ ਉੱਚੀਆਂ ਉੱਚੀਆਂ ਕਈ ਮੰਜ਼ਿਲਾ ਇਮਾਰਤਾਂ ਨੇ, ਅਤੇ ਭੂਚਾਲ ਆਉਣ ਤੋਂ ਬਾਅਦ ਉਹ ਇਮਾਰਤਾਂ ਦੀ ਜਗ੍ਹਾ 'ਤੇ ਕੀ ਬਚਿਆ, ਉਹ ਫੋਟੋਆਂ ਕੰਪੈਰੀਜ਼ਨ ਦੇ ਵਿੱਚ ਜਿਹੜੀਆਂ ਨੇ ਉਹ ਦਿਖਾਈਆਂ ਜਾ ਰਹੀਆਂ ਨੇ। ਸੋ ਬਹੁਤ ਸਾਰੇ ਲੋਕ ਲਾਪਤਾ ਨੇ, ਹਜ਼ਾਰਾਂ ਜ਼ਖਮੀ ਨੇ। ਸੋ ਇਹਦੇ ਬਾਰੇ ਰਿਪੋਰਟ ਪੇਸ਼ ਕਰਾਂਗੇ ਵੈਨਜ਼ੂਏਲਾ ਦੇ ਵਿੱਚ। ਅਤੇ ਕੈਨੇਡਾ ਵਾਲੇ ਇਮਦਾਦ ਭੇਜ ਰਹੇ ਨੇ ਵੈਨਜ਼ੂਏਲਾ ਨੂੰ, ਲੇਕਿਨ ਮਾਰਕ ਕਾਰਨੀ ਨੇ ਨਾਲ ਹੀ ਇੱਕ ਬਿਆਨ ਵੀ ਦਿੱਤਾ, ਉਹ ਕੀ ਕਹਿੰਦੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ। ਇੱਧਰ ਅਮਰੀਕਾ ਦੇ ਨਾਲ ਜੋ ਕਸਮਾ ਐਗਰੀਮੈਂਟ ਹੈ ਜਾਂ ਜਿਸਨੂੰ ਨਾਫਟਾ ਕਿਹਾ ਜਾਂਦਾ ਸੀ, ਨੌਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ, ਉਸ ਨਾਫਟਾ ਸਮਝੌਤੇ ਨੂੰ ਕੀ ਰਿਨਿਊ ਕੀਤਾ ਜਾਵੇਗਾ, ਕਿ ਡੋਨਲਡ ਟਰੰਪ ਕਿਸੇ ਗੱਲ 'ਤੇ ਆਉਣਗੇ, ਇਸ ਬਾਰੇ ਮਾਰਕ ਕਾਰਨੀ ਬੋਲੇ ਨੇ ਅਤੇ ਉਹਨਾਂ ਨੇ ਕੀ ਜਵਾਬ ਦਿੱਤਾ ਹੈ ਅਤੇ ਕੀ ਅਸੀਂ ਉਮੀਦ ਰੱਖ ਸਕਦੇ ਹਾਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਮਾਰਕ ਕਾਰਨੀ ਹੋਰ ਵੀ ਕੁਛ ਸਾਨੂੰ ਜਾਣਕਾਰੀ ਦੇ ਰਹੇ ਨੇ, ਅਤੇ ਕੈਲਗਰੀ ਵੀ ਆ ਰਹੇ ਨੇ ਸਟੈਂਪੀਡ 'ਤੇ, ਇਹਦੇ ਬਾਰੇ ਵੀ ਰਿਪੋਰਟ ਪੇਸ਼ ਕਰਾਂਗੇ। ਮਾਰਕ ਕਾਰਨੀ ਖਬਰਾਂ ਵਿੱਚ ਨੇ, ਅਤੇ 6 ਜਗ੍ਹਾ 'ਤੇ ਬਾਈ ਇਲੈਕਸ਼ਨ ਉਪ ਚੋਣ ਹੋਣੀ ਹੈ, ਕਿਉਂਕਿ ਕੋਈ ਰਿਜ਼ਾਈਨ ਕਰ ਗਿਆ, ਕੋਈ ਛੱਡ ਗਿਆ, ਕੁਛ ਇਸ ਤਰ੍ਹਾਂ ਦੀ ਕਹਾਣੀ ਹੈ, ਅਤੇ ਉਹ ਕਦੋਂ ਕਦੋਂ ਹੋਣਗੇ ਇਹਨਾਂ ਬਾਰੇ ਥੋੜ੍ਹਾ ਜਿਹਾ ਆਈਡੀਆ ਦਿੱਤਾ ਹੈ ਜੀ ਮਾਰਕ ਕਾਰਨੀ ਹੋਣਾ ਨੇ। ਅਤੇ ਇਹਦੇ ਨਾਲ ਹੀ ਮਾਰਕ ਕਾਰਨੀ ਹੋਰਾਂ ਨਾਲ ਇਸ ਸੰਬੰਧਿਤ ਇੱਕ ਖਬਰ ਕਰਾਂਗੇ ਕਿ ਜੋ ਪ੍ਰਧਾਨ ਮੰਤਰੀ ਦੀ ਰਿਹਾਇਸ਼ ਗਾਹ ਹੈ ਜੋ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ, ਅਤੇ ਜੋ ਲੰਬਾ ਸਮਾਂ ਜਿਸ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਰਹੇ ਨੇ, ਉਸ ਇਮਾਰਤ ਦਾ, ਉਸ ਘਰ ਦਾ 24 ਸਸੈਕਸ ਡਰਾਈਵ ਜਿਹੜਾ ਹੈ ਉਹਦਾ ਕੀ ਬਣੇਗਾ, ਇਹਦੇ ਬਾਰੇ ਕੀ ਕਹਿ ਰਹੇ ਨੇ ਮਾਰਕ ਕਾਰਨੀ ਕਿ ਵੱਡਾ ਖਰਚਾ ਕਰਕੇ ਇਸ ਪ੍ਰਾਈਮ ਮਿਨਿਸਟਰ ਦੀ ਰਿਹਾਇਸ਼ਗਾਹ ਨੂੰ ਸਾਂਭਣਾ ਚਾਹੀਦਾ ਜਾਂ ਨਹੀਂ, ਇਹਦੇ ਬਾਰੇ ਦੱਸਣਗੇ। ਇੱਧਰ ਗੱਲ ਕਰ ਲਈਏ ਜੀ ਕੈਲਗਰੀ ਦੇ ਵਿੱਚ, ਅਤੇ ਕੈਲਗਰੀ ਪੁਲਿਸ ਨੇ ਐਕਸਟੋਰਸ਼ਨ ਨਾਲ ਸੰਬੰਧਿਤ
15 ਮੁੰਡਿਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਨੇ ਨਾਮ

0: ਆ ਕੇ ਫੋਟੋਆਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਨੇ, ਨਾਮ ਵੀ ਲਾਏ ਕਿਸੇ ਦੇ ਕਿਸੇ ਦੇ ਨਹੀਂ ਲਾਏ, ਔਰ ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਹੈ ਇੱਕ ਜੋ ਅੱਗੇ ਵੀ ਖਬਰ ਆਈ ਸੀ ਉਸ ਨਾਲ ਵੀ ਸੰਬੰਧਿਤ ਹੈ। ਅਤੇ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ ਮੁੰਡੇ ਨੇ ਜੀ ਇਹ ਐਕਸਟੋਰਸ਼ਨ ਦੇ ਕੇਸਾਂ ਵਿੱਚ ਲੋੜੀਂਦੇ ਨੇ, ਅਤੇ ਪੁਲਿਸ ਨੇ ਇਹਨਾਂ ਦੀਆਂ ਫੋਟੋਆਂ ਜਾਰੀ ਕੀਤੀਆਂ ਨੇ, ਅਤੇ ਸਸਪੈਕਟ ਜਿਹੜੇ ਨੇ ਛੱਕੀ ਨੇ ਉਹ ਇਹਨਾਂ ਨੂੰ ਲੱਭਿਆ ਜਾ ਰਿਹਾ। ਇਹ ਕੈਲਗਰੀ ਪੁਲਿਸ ਨੇ ਵੱਡੀ ਜਿਹੜੀ ਖਬਰ ਹੈ ਜੀ ਉਹ ਅੱਜ ਇਹਦੇ ਬਾਰੇ ਖੁਲਾਸਾ ਕੀਤਾ। ਇਸ ਤੋਂ ਇਲਾਵਾ ਜੀ ਕੱਲੀ ਕੈਲਗਰੀ ਨਹੀਂ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੋ ਪੰਜਾਬੀ ਮੁੰਡੇ ਫੜੇ ਗਏ ਨੇ ਐਕਸਟੋਰਸ਼ਨ ਅਤੇ ਸ਼ੂਟਿੰਗ ਦੇ ਕੇਸ ਦੇ ਵਿੱਚ, ਉਹਨਾਂ 'ਤੇ ਕੇਸ ਪਾ ਦਿੱਤਾ ਗਿਆ ਅਤੇ ਚਾਰਜ ਕਰ ਦਿੱਤਾ ਗਿਆ ਹੈ ਜੀ ਉਹਨਾਂ ਨੂੰ। ਇਹ ਅਨਫੋਰਚੁਨੇਟਲੀ ਖਬਰਾਂ। ਅਤੇ ਸਸਕਾਟੂਨ ਦੀ ਇੱਕ ਘਟਨਾ ਹੈ ਇੱਕ ਜਿਹੜੀ ਹੈ ਜਿਸ ਵਿੱਚ ਇੱਕ ਸੈਮੀ ਟਰੱਕ ਡਰਾਈਵਰ ਜਿਸਨੇ ਹਾਈਟ ਦਾ ਖਿਆਲ ਨਹੀਂ ਰੱਖਿਆ ਅਤੇ ਉਸਦਾ ਜਿਹੜਾ ਟਰੱਕ ਸੀ ਉਹ ਬ੍ਰਿਜ ਦੇ ਵਿੱਚ ਜਾ ਵੱਜਾ, ਉਸ ਤੋਂ ਬਾਅਦ ਜੋ ਨੁਕਸਾਨ ਹੋਇਆ ਅਤੇ ਹੋਰ ਜੋ ਗੱਲਾਂ ਬਾਤਾਂ ਹੋਈਆਂ ਸੇਫਟੀ ਨੂੰ ਲੈ ਕੇ ਜੋ ਰੌਲਾ ਰੱਪਾ ਪਿਆ ਉਸ ਵਿੱਚ ਸੈਮੀ ਟਰੱਕ ਦੇ ਇਸ ਡਰਾਈਵਰ ਨੂੰ $11,000 ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ। ਹੋਰ ਵੀ ਡਿਟੇਲਸ ਹੈਗੀਆਂ ਨੇ ਇਸ ਖਬਰ ਦੀਆਂ, ਉਹ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਸਾਂਝੇ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 'ਤੇ ਸੰਪਰਕ ਕਰ ਲਓ, 587-832-1208। YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ। ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਅਗਰ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਵੀਰਪਾਲ ਕੌਰ ਹੋਰਾਂ ਦਾ ਨੰਬਰ ਨੋਟ ਕਰ ਲਓ, 8285760983, 8257600983। ਵੀਰਪਾਲ ਕੌਰ ਹੋਰਾਂ ਦਾ ਇਹ ਫੋਨ ਨੰਬਰ ਹੈ। YYC ਹੋਮ ਕੇਅਰ ਅਤੇ ਬਿੱਲ ਸਰਕਾਰ ਨੂੰ ਭੇਜਣਗੇ ਅਤੇ ਆਪ ਜੀ ਨੂੰ ਚਾਰਜ ਨਹੀਂ ਕਰਨਗੇ। OSS ਸਮਾਈਲ ਮੈਡੀਕਲ ਕਲੀਨਿਕ ਜੋ ਸਨਰਿਜ ਏਰੀਆ ਦੇ ਵਿੱਚ ਹੈ ਜੀ, ਸਨਰਿਜ ਮਾਲ ਦੇ ਲਾਗੇ, ਇੱਥੇ ਨਵੇਂ ਪੇਸ਼ੈਂਟ ਲੈ ਜਾ ਰਹੇ ਨੇ ਅਤੇ ਅਪੁਆਇੰਟਮੈਂਟ ਦੀ ਕੋਈ ਲੋੜ ਨਹੀਂ ਹੈ। ਤੁਸੀਂ ਵਾਕਇਨ ਵੀ ਜਾ ਸਕਦੇ ਹੋ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ, ਐਕਸਪਰਟ ਡਾਕਟਰ ਨੇ ਇਹਨਾਂ ਕੋਲ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ। ਫਿਰ ਸੁਣ ਲਓ ਅਤੇ ਕੋਈ ਤੁਹਾਨੂੰ ਉੱਥੇ ਜਿਹੜਾ ਹੈ ਨਵੇਂ ਪੇਸ਼ੈਂਟ ਦੇ ਤੌਰ 'ਤੇ ਘਬਰਾਉਣ ਦੀ ਲੋੜ ਨਹੀਂ ਹੈ। ਪਹਿਲਾਂ ਅਗਰ ਤੁਸੀਂ ਨਹੀਂ ਉੱਥੇ ਰਜਿਸਟਰਡ ਤਾਂ ਤੁਸੀਂ ਨਵੇਂ ਪੇਸ਼ੈਂਟ ਵਜੋਂ ਵੀ ਜਾ ਸਕਦੇ ਹੋ। OSS ਸਮਾਈਲ ਮੈਡੀਕਲ 587-617-4496, 587-617-4696 ਇਹਨਾਂ ਦਾ ਫੋਨ ਨੰਬਰ ਹੈ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਬਹੁਤ ਵੱਡੀ ਡੀਲਰਸ਼ਿਪ ਹੈ ਅਤੇ ਇਹ ਹੈ ਜੀ ਨੌਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਦੇ ਬਿਲਕੁਲ ਉੱਪਰ। ਤੁਸੀਂ ਉੱਥੇ ਸੰਪਰਕ ਕਰੋ ਗੌਰਵ ਸ਼ਰਮਾ ਹੋਰਾਂ ਨਾਲ, ਵਧੀਆ ਡੀਲ ਆਪ ਜੀ ਨੂੰ ਲੈ ਦੇਣਗੇ, 403-903-5757, 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਕਰਦੇ ਨੇ ਜੀ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, 403-404-3500, ਅਤੇ ਬਹੁਤ ਹੀ ਭਰੋਸੇਯੋਗ ਸੇਵਾਵਾਂ ਆਪ ਜੀ ਨੂੰ ਦੇਣਗੇ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਅਤੇ ਨਾਲ ਦੀ ਨਾਲ 24 ਘੰਟੇ ਵੀ ਇਹ ਰੈਸਟੋਰੈਂਟ ਖੁੱਲ੍ਹਦਾ ਜੀ। ਨੌਰਥ ਅਤੇ ਸਾਊਥ ਇੰਡੀਅਨ ਕੁਜ਼ੀਨ ਹੈ, ਲਾਈਵ ਕਾਊਂਟਰਸ ਦੇ ਨਾਲ ਸਪੈਸ਼ਲ ਮਾਲ ਪੂੜੇ ਅਤੇ ਖੀਰ ਗੁਲਗੁਲੇ ਹਰ ਸੈਟਰਡੇ ਅਤੇ ਸੰਡੇ ਨੂੰ ਹੁੰਦੇ ਨੇ। ਇਸ ਤੋਂ ਇਲਾਵਾ ਬ੍ਰੇਕਫਾਸਟ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਸ ਦਾ ਆਨੰਦ ਤੁਸੀਂ ਮਾਣ ਸਕਦੇ ਹੋ ਅਤੇ 40 ਤੱਕ ਗੈਸਟ ਜਿਹੜੇ ਨੇ ਬੈਠ ਕੇ ਡਿਨਰ ਕਰ ਸਕਦੇ ਨੇ। ਖੁੱਲ੍ਹਾ ਡੁੱਲਾ ਸਿਟਿੰਗ ਹਾਲ ਹੈ ਜੀ ਇਹਨਾਂ ਕੋਲ। ਫੋਨ 403-936-7777, 403-936-7777। ਰੇਡੀਓ ਸੁਰਸੰਗਮ 'ਤੇ ਅਗਲੇ ਸਾਡੇ ਸਪੋਂਸਰਾਂ ਬਾਰੇ ਦੱਸ ਦਈਏ ਕਿ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ, ਜਿੱਥੋਂ ਸਿਰਫ $7 ਦੇ ਵਿੱਚ ਤੁਸੀਂ ਪਾਸਪੋਰਟ ਫੋਟੋ ਜਿਹੜੀ ਹੈ ਉਹ ਬਣਵਾ ਸਕਦੇ ਹੋ ਅਤੇ $7 ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦੀ ਫੋਟੋ ਆਪ ਜੀ ਨੂੰ ਬਣਾ ਕੇ ਦੇਣਗੇ। ਇਸ ਤੋਂ ਇਲਾਵਾ ਆਪ ਜੀ ਲਈ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ, ਗ੍ਰੈਜੂਏਸ਼ਨ ਫੋਟੋ ਇਹ ਵੀ ਖਿੱਚ ਦੇਣਗੇ ਪਿਕਸਲ ਫੋਟੋ ਸਟੂਡੀਓ ਵਾਲੇ ਸਵਾਨਾ ਬਾਜ਼ਾਰ ਦੇ ਵਿੱਚ, 403-947-0060, 403-947-0060 ਪਿਕਸਲ ਫੋਟੋ ਸਟੂਡੀਓ। ਅਤੇ ਆਓ ਅੱਜ ਦੇ ਪ੍ਰੋਗਰਾਮ ਵਿੱਚ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਮਾਰਕੀਟ ਦੇ ਬਾਰੇ, ਮਾਰਕੀਟ ਬਾਰੇ ਇਹ ਸਮਾਚਾਰ ਹੈ ਜੀ ਕਿ ਜਿਸ ਦਿਨ ਇਰਾਨ ਦੇ ਉੱਪਰ ਹਮਲਾ ਹੋਇਆ ਜਿਸ ਲੈਵਲ 'ਤੇ ਕੱਚੇ ਤੇਲ ਦੀਆਂ ਕੀਮਤਾਂ ਉਸ ਦਿਨ ਸੀ। ਜੰਗਬੰਦੀ ਹੋਣ ਦੇ ਨਾਲ ਅਤੇ ਸਮੁੰਦਰੀ ਰਸਤਾ ਖੁੱਲ੍ਹਣ ਦੇ ਨਾਲ ਇਹ ਕੀਮਤਾਂ ਤਕਰੀਬਨ ਉੱਥੇ ਆ ਗਈਆਂ ਨੇ। WTI ਕਰੂਡ ਆਇਲ ਜੋ ਹੈ ਜੀ 71-72 ਡਾਲਰ ਦੇ ਲਾਗੇ ਟਰੇਡ ਹੋ ਰਿਹਾ ਅਤੇ ਬ੍ਰੈਂਟ ਕਰੂਡ ਜੋ ਹੈ 74-75 ਡਾਲਰ ਪ੍ਰਤੀ ਬੈਰਲ ਦੇ ਲਾਗੇ ਟਰੇਡ ਹੋ ਰਿਹਾ। ਉਸ ਵੇਲੇ ਥੋੜ੍ਹੀਆਂ ਬਹੁਤੀਆਂ ਇਸ ਤੋਂ ਘੱਟ ਸਨ, ਲੇਕਿਨ ਲੈਵਲ ਉਹੀ ਆ ਗਿਆ ਜੀ। ਉਹ ਬਾਰ ਜਿਹੜੀ ਹੈ 70 ਤੋਂ ਹੇਠਾਂ ਸੀ ਉਸ ਵੇਲੇ, ਅਤੇ ਹੁਣ ਥੋੜ੍ਹੀ ਜਿਹੀ ਉੱਪਰ ਹੈ। ਅਤੇ ਮਾਰਕੀਟ ਜਿਹੜੀ ਕੱਚੇ ਤੇਲ ਦੀ ਹੈ ਉਹ ਉਸ ਵੇਲੇ ਵਧੀ ਸੀ ਜਦੋਂ ਇਰਾਨ ਦੇ ਉੱਪਰ ਹਮਲਾ ਬੋਲ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਸਟੇਟ ਆਫ ਹੋਰਮੂਜ਼ ਨੂੰ ਬੰਦ ਕਰ ਦਿੱਤਾ ਗਿਆ ਸੀ। ਜੇ ਕਰੰਸੀ ਦੀ ਗੱਲ ਕਰੀਏ ਤਾਂ ਕੈਨੇਡੀਅਨ ਡਾਲਰ ਲਗਾਤਾਰ ਕਮਜ਼ੋਰੀ ਵੱਲ ਨੂੰ ਜਾ ਰਿਹਾ ਅਤੇ ਨਾਲ ਦੀ ਨਾਲ ਕੈਨੇਡਾ ਦੇ ਵਿੱਚ ਵੈਸੇ ਵੀ ਇਕਨੋਮਿਕ ਸਲੋਡਾਊਨ ਮੰਨੀ ਜਾ ਰਹੀ ਹੈ। ਜੇ ਅਮਰੀਕਾ ਦੇ ਨਾਲ ਕੋਈ ਸਮਝੌਤਾ ਸਿਰੇ ਨਹੀਂ ਚੜ੍ਹਦਾ ਤਾਂ ਇਹ ਇਕਨੋਮਿਕ ਸਲੋਡਾਊਨ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਅਤੇ ਇਸ ਕਰਕੇ ਜੋ ਕਰੰਸੀ ਹੈ ਉਹ ਵੀ ਕਾਫੀ ਕਮਜ਼ੋਰ ਪਈ ਹੈ। ਇੱਕ ਅਮਰੀਕਨ ਡਾਲਰ ਦੇ ਮੁਕਾਬਲੇ ਤੁਹਾਨੂੰ $1.42 $1.42 ਜਿਹੜੇ ਨੇ ਉਹ ਕੈਨੇਡਾ ਦੇ ਮਿਲ ਸਕਦੇ ਨੇ। ਇਹਦੇ ਉਲਟ ਇੱਕ ਕੈਨੇਡੀਅਨ ਦੇ 70 ਸੈਂਟ ਤੱਕ ਅਮਰੀਕਨ ਡਾਲਰ ਤੁਹਾਨੂੰ ਮਿਲਣਗੇ ਅਤੇ ਕੈਨੇਡੀਅਨ ਡਾਲਰ ਕਾਫੀ ਕਮਜ਼ੋਰ ਨਜ਼ਰ ਆ ਰਿਹਾ ਇਸ ਵੇਲੇ ਅਮਰੀਕਨ ਦੇ ਮੁਕਾਬਲੇ। ਵੈਸੇ ਅਮਰੀਕਾ ਦੇ ਡਾਲਰ ਦੀ ਜੋ ਕੀਮਤ ਹੈ 96 ਤੋਂ ਉੱਪਰ ਪਹੁੰਚ ਗਈ ਸੀ ਇੰਡੀਅਨ ਰੁਪਏ ਦੇ ਮੁਕਾਬਲੇ, ਇਸ ਵੇਲੇ 94 ਰੁਪੀਜ਼ ਐਂਡ 53 ਸੈਂਟਸ 94 ਰੁਪਏ ਅਤੇ 50 ਪੈਸੇ ਦੇ ਆਸ ਪਾਸ ਟਰੇਡ ਹੁੰਦਾ ਹੋਇਆ ਤੁਹਾਨੂੰ ਇੱਕ ਡਾਲਰ ਅਮਰੀਕਨ ਦੇ ਇਹ ਮਿਲਣਗੇ ਜੀ ਇੰਡੀਆ ਦੇ ਰੁਪਏ। ਕੈਨੇਡੀਅਨ ਦੀ ਗੱਲ ਕਰੀਏ ਤਾਂ 70-75 ਤੋਂ ਵਾਪਸ ਆ ਕੇ ਇਸ ਵੇਲੇ 65 'ਤੇ ਖੜ੍ਹਾ ਹੈ ਜੀ ਕੈਨੇਡੀਅਨ ਡਾਲਰ, ਜੋ ਤਕਰੀਬਨ 4 ਰੁਪਏ ਦੀ ਗਿਰਾਵਟ ਹੈ। ਸੋ ਅੱਜ ਤੁਸੀਂ ਵੇਚਣਾ ਹੋਵੇ ਤਾਂ 66 ਰੁਪਏ 50 ਪੈਸੇ ਤੱਕ ਤੁਹਾਨੂੰ ਰੇਟ ਜਿਹੜਾ ਹੈ ਕੈਨੇਡੀਅਨ ਡਾਲਰ ਦਾ ਮਿਲੇਗਾ ਇੰਡੀਅਨ ਰੁਪਏ ਦੇ ਮੁਕਾਬਲੇ, 66 ਰੁਪਏ 50 ਪੈਸੇ। ਅਤੇ ਆਓ ਖਬਰਾਂ ਵੱਲ ਚੱਲਦੇ ਹਾਂ। ਵੈਨਜ਼ੂਏਲਾ ਦੇ ਵਿੱਚ ਬਹੁਤ ਵੱਡਾ ਭੂਚਾਲ ਆਇਆ ਹੈ ਜੀ। ਰਾਜਧਾਨੀ ਕਰਾਕਸ ਅਤੇ ਕੁਛ ਹੋਰ ਖੇਤਰਾਂ ਦੇ ਵਿੱਚ ਰੈਸਕਿਊ ਆਪਰੇਸ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਨੇ। ਪਹਿਲੇ ਅੰਦਾਜ਼ੇ ਦੇ ਮੁਤਾਬਕ 200 ਦੇ ਲਾਗੇ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਸਿੱਧੀਆਂ ਸਿੱਧੀਆਂ ਨੇ। 1000 ਜਾਂ 1500 ਤੋਂ ਵੱਧ ਜਿਹੜੇ ਨੇ ਜੀ ਉਹ ਜ਼ਖਮੀ ਨੇ, ਔਰ ਬਹੁਤ ਜ਼ੋਰਦਾਰ ਬੈਕ ਟੂ ਬੈਕ ਉੱਪਰੋਂ ਥਲੀ ਜੋ ਇਹ ਭੂਚਾਲ ਦੇ ਝਟਕੇ ਲੱਗੇ, ਜਿਨ੍ਹਾਂ ਨੂੰ ਰਿਕਟਰ 'ਤੇ 7.5 ਜਾਂ 7.7 ਜਿਹੜਾ ਸੀ ਉਹ ਗਿਣਿਆ ਗਿਆ। 7.5 ਕਾਫੀ ਹੁੰਦਾ ਅਤੇ ਇਹ 7.5 ਤੱਕ ਜਾਣਾ ਬਹੁਤ ਵੱਡੀ ਗੱਲ ਹੈ ਅਤੇ 1 ਮਿੰਟ ਦੇ ਫਰਕ ਨਾਲ ਇਹ ਵੱਡੇ ਭੂਚਾਲ ਦੇ ਝਟਕੇ ਆਏ ਅਤੇ ਛੋਟੇ ਛੋਟੇ ਝਟਕੇ ਜਿਹੜੇ ਸੀ ਉਹ ਬਾਅਦ ਵਿੱਚ ਵੀ ਆਉਂਦੇ ਰਹੇ। ਸੋ ਇਸ ਤਰ੍ਹਾਂ ਲੋਕਾਂ ਨੇ ਮਹਿਸੂਸ ਕੀਤਾ ਕਿ ਜੋ ਉੱਥੇ ਦੇ ਮੌਕੇ ਦੇ ਗਵਾਹ ਸਨ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਸਾਨੂੰ ਕਿ ਜਿਵੇਂ ਸਾਰੀ ਦੁਨੀਆ ਹਿੱਲ ਰਹੀ ਹੋਵੇ, ਸਭ ਕੁਛ ਮੂਵ ਕਰ ਰਿਹਾ ਹੋਵੇ। ਅਤੇ ਜੋ ਫੋਟੋਆਂ ਨੇ ਜੀ, ਬਹੁਤ ਸਾਰੀਆਂ ਫੋਟੋਆਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਰਾਜਧਾਨੀ ਕਰਾਕਸ ਦੇ ਵਿੱਚ ਇਮਾਰਤਾਂ ਦੀ ਇੱਕ ਵੱਡੀ ਜਿਹੜੀ ਫੋਟੋ ਹੈ, ਏਰੀਅਲ ਵਿਊ ਦਿਖਾਇਆ ਗਿਆ, ਇੱਕ ਸਾਹਮਣੇ ਤੋਂ ਦਿਖਾਇਆ ਗਿਆ, ਉਹ ਪਹਿਲਾਂ ਦੀ ਹੈ ਇੱਕ ਅਤੇ ਦੂਸਰੀ ਬਾਅਦ ਦੀ ਹੈ। ਹੇਠਾਂ ਜਿਹੜੀ ਫੋਟੋ ਆਉਂਦੀ ਹੈ ਜੀ ਬਾਅਦ ਵਾਲੀ, ਵੱਡਾ ਸਾਰਾ ਮਲਬੇ ਦਾ ਢੇਰ ਲੱਗਾ ਹੋਇਆ ਅਤੇ ਜਿਸ ਵਿੱਚ ਬਿਨਾਂ ਤਬਾਹੀ ਤੋਂ ਹੋਰ ਕੁਛ ਨਜ਼ਰ ਨਹੀਂ ਆਉਂਦਾ। ਅਣਅਧਿਕਾਰਤ ਖਬਰਾਂ ਇਹ ਦਰਸਾ ਰਹੀਆਂ ਨੇ ਕਿ ਮੌਤਾਂ ਦੀ ਗਿਣਤੀ ਸੈਂਕੜੇ ਵਿੱਚ ਨਹੀਂ ਹਜ਼ਾਰਾਂ ਵਿੱਚ ਹੋ ਸਕਦੀ ਹੈ। ਸੋ ਜੋ ਹੁਣ ਤੱਕ ਦੇਖਿਆ ਗਿਆ ਉਸ ਮੁਤਾਬਕ ਰੈਸਕਿਊ ਆਪਰੇਸ਼ਨ ਬਹੁਤ ਜ਼ੋਰਾਂ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਅਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਨੇ ਅਤੇ ਉਹ ਗਲੀਆਂ 'ਤੇ ਸੌਣ ਲਈ ਮਜਬੂਰ ਨੇ। ਅਤੇ ਟੋਟਲ ਜੇ ਮੌਤਾਂ ਦੀ ਗਿਣਤੀ ਲਾਉਣੀ ਹੋਵੇ ਤਾਂ ਸ਼ਾਇਦ ਹੀ ਉਹ ਕਦੇ ਸਾਹਮਣੇ ਆ ਸਕੇ, ਲੇਕਿਨ US ਜੀਓਲੋਜੀਕਲ ਸਰਵੇ ਵਾਲੇ ਕਹਿੰਦੇ ਨੇ ਕਿ ਟੋਟਲ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਅਤੇ ਇਹਦਾ ਸਹੀ ਅੰਦਾਜ਼ਾ ਅਜੇ ਨਹੀਂ ਲੱਗ ਸਕਦਾ। ਵੈਨਜ਼ੂਏਲਾ ਜਿਨ੍ਹਾਂ ਦੇ ਰਾਸ਼ਟਰਪਤੀ ਨੂੰ ਚੁੱਕ ਲਿਆਏ ਸੀ ਅਮਰੀਕਾ ਵਾਲੇ ਅਤੇ ਉਹਨਾਂ ਦੇ ਉੱਪਰ ਜੋ ਰਾਜਨੀਤਿਕ ਸੰਕਟ ਤੋਂ ਇਲਾਵਾ ਇਹ ਜੋ ਸੰਕਟ ਨਵਾਂ ਕੁਦਰਤੀ ਆਫਤ ਆ ਪਈ ਹੈ, ਇਸ ਦਾ ਮੁਕਾਬਲਾ ਇੱਕ ਸਟਰਗਲ ਕਰ ਰਿਹਾ ਮੁਲਕ ਕਿਵੇਂ ਕਰੇਗਾ। ਆਕਸਫੈਮ ਇੰਟਰਨੈਸ਼ਨਲ ਜੋ ਕਿ ਚੈਰੀਟੇਬਲ ਔਰਗਨਾਈਜੇਸ਼ਨ ਹੈ ਅਤੇ ਦੁਨੀਆ ਭਰ ਵਿੱਚ ਇਹੋ ਜਿਹੇ ਕਾਰਜਾਂ ਦੇ ਵਿੱਚ ਮਦਦ ਕਰਨ ਜਾਂਦੀ ਹੈ, ਅਤੇ ਉਹਨਾਂ ਨੇ ਕਿਹਾ ਕਿ ਉਸ ਮੁਲਕ ਦੇ ਵਿੱਚ, ਆਕਸਫੈਮ ਦਾ ਕਹਿਣਾ ਹੈ ਕਿ ਉਸ ਮੁਲਕ ਦੇ ਵਿੱਚ ਵੈਨਜ਼ੂਏਲਾ ਦੇ ਵਿੱਚ ਤਕਰੀਬਨ 80 ਲੱਖ ਲੋਕ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਹੀ ਮਦਦ ਦੀ ਜ਼ਰੂਰਤ ਸੀ ਦੇਸ਼ ਦੇ ਵਿਗੜੇ ਹੋਏ ਹਾਲਾਤਾਂ ਕਰਕੇ, ਅਤੇ ਉੱਪਰੋਂ ਆਫਤ ਇਸ ਨੇ ਹੋਰ ਵੀ ਕੰਮ ਮੁਸ਼ਕਿਲ ਕਰ ਦਿੱਤੇ ਨੇ। ਅਤੇ ਕਈ ਜਗ੍ਹਾ 'ਤੇ ਅਸੈਸਮੈਂਟ ਡੈਮੇਜ ਦੀ ਕੀਤੀ ਜਾ ਰਹੀ ਹੈ, ਅਤੇ ਜਿੱਥੇ ਮੋਸਟ ਅਰਜੈਂਟ ਹੈ ਉਸ ਨੂੰ ਪੂਰਿਆਂ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਜੋ ਫੋਟੋਆਂ ਵੀਡੀਓਜ਼ ਉੱਥੋਂ ਆ ਰਹੀਆਂ ਨੇ ਇੰਨੀਆਂ ਡਰਾਉਣੀਆਂ ਨੇ ਕਿ ਕਈ ਜਗ੍ਹਾ 'ਤੇ ਵੱਡੀਆਂ ਵੱਡੀਆਂ ਸੜਕਾਂ ਜਿਹੜੀਆਂ ਨੇ ਵਿਚਕਾਰੋਂ ਫਟ ਗਈਆਂ ਨੇ, ਪਾਟ ਗਈਆਂ ਨੇ ਸੜਕਾਂ ਉਹ, ਅਤੇ ਦੇਖਿਆ ਜਾ ਸਕਦਾ ਕਿ ਇੱਕ ਪਾਸੇ ਵਾਲਾ ਹਿੱਸਾ ਜਿਹੜਾ ਦੂਸਰੇ ਨਾਲੋਂ ਘੱਟੋ ਘੱਟ ਫੁੱਟ ਦੋ ਫੁੱਟ ਨੀਵਾਂ ਜਿਹੜਾ ਉਹ ਜਾ ਚੁੱਕਾ। ਸੋ ਉਹਨਾਂ ਦਾ ਜਿਹੜਾ ਸਟੇਟ ਮੀਡੀਆ ਹੈ ਜੀ ਵੈਨਜ਼ੂਏਲਾ ਦਾ, ਉਹ ਤਾਂ 150 ਲੋਕਾਂ ਦੇ ਮਰਨ ਦੀ ਰਿਪੋਰਟ ਕਰਦਾ, ਲੇਕਿਨ ਇਹ ਜੋ ਦੋ ਵੱਡੇ ਅਰਥਕੁਏਕ ਆਏ ਜਿਨ੍ਹਾਂ ਦੀ ਤੀਬਰਤਾ 7.2 ਤੋਂ 7.5 ਤੱਕ ਮਿੱਥੀ ਜਾ ਰਹੀ ਹੈ, ਸੋ ਉਹਨਾਂ ਨੂੰ ਕਿਹਾ ਜਾ ਕਿ 1900 ਵਰ੍ਹਿਆਂ ਦੇ ਵਿੱਚੋਂ ਇਹ ਜਿਹੜਾ ਸਭ ਤੋਂ ਸਟਰੋਂਗੈਸਟ ਜਿਹੜਾ ਅਰਥਕੁਏਕ ਸੀ ਇੱਥੇ ਮਿਣਿਆ ਗਿਆ। ਪ੍ਰੈਜੀਡੈਂਟ ਆਫ ਦਾ ਨੈਸ਼ਨਲ ਅਸੈਂਬਲੀ ਜੋਰਜ ਰੋਡਰੀਗਜ਼ ਨੇ ਕਿਹਾ ਕਿ 250 ਤੋਂ ਵੱਧ ਬਿਲਡਿੰਗਾਂ, 250 ਤੋਂ ਵੱਧ ਬਿਲਡਿੰਗਾਂ ਜਿਹੜੀਆਂ ਨੇ ਉਹ ਕੁਛ ਹਿੱਸਿਆਂ ਦੇ ਵਿੱਚ ਜ਼ਿਆਦਾ ਨੁਕਸਾਨ ਹੈ, ਅਤੇ ਇੰਨੀਆਂ ਬਿਲਡਿੰਗਸ ਬਿਲਕੁਲ ਮਲਬੇ ਦਾ ਢੇਰ ਬਣ ਚੁੱਕੀਆਂ ਨੇ। ਅਤੇ ਇਸ ਵੇਲੇ ਰੈਸਕਿਊ ਓਪਰੇਸ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ, ਅਤੇ ਇਸ ਝਟਕਿਆਂ ਤੋਂ ਬਾਅਦ, ਇਹਨਾਂ ਝਟਕਿਆਂ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੇਘਰ ਵੀ ਹੋ ਗਏ ਨੇ। ਸੋ ਵਿਦੇਸ਼ਾਂ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ। ਬ੍ਰਿਟਿਸ਼ UK ਦੀ ਇੰਟਰਨੈਸ਼ਨਲ ਸਰਚ ਐਂਡ ਰੈਸਕਿਊ ਟੀਮ ਜਿਹੜੀ ਹੈ ਉਹ ਕਹਿੰਦੇ ਨੇ ਕਿ ਉੱਥੇ ਡਿਪਲੋਏ ਕੀਤੀ ਗਈ ਹੈ ਅਤੇ ਰੈਡੀ ਹੈ ਜਾਣ ਲਈ ਉੱਥੇ। ਅਤੇ ਇਹਦੇ ਵਿੱਚ ਜੋ ਪਹਿਲਾਂ ਉੱਥੇ ਲੋਕ ਹੈਗੇ ਨੇ ਜੀ UK ਦੇ, ਉਹਨਾਂ ਨੂੰ ਸਹੀ ਦੱਸਿਆ ਗਿਆ, ਅਤੇ ਇੱਧਰ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਸੀਂ ਵੀ ਇਮਦਾਦ ਭੇਜ ਰਹੇ ਹਾਂ, ਪਰ ਡਿਪਲੋਮੈਟਿਕ ਸੰਬੰਧ ਜੋ ਇੱਕ ਸੰਬੰਧ ਹੁੰਦੇ ਨੇ ਦੋਵਾਂ ਦੇਸ਼ਾਂ ਦੇ ਉਹ ਨਾ ਹੋਣ ਕਰਕੇ ਇਸ ਵਿੱਚ ਮੁਸ਼ਕਲ ਆਵੇਗੀ, ਕਿਉਂਕਿ ਅਮਰੀਕਾ ਵਾਲੇ ਪਾਸੇ ਖਲੋਤੇ ਨੇ ਕੈਨੇਡਾ ਵਾਲੇ ਵੈਨਜ਼ੂਏਲਾ ਦੇ ਮੁੱਦੇ 'ਤੇ। ਸੋ ਕੈਨੇਡਾ ਵਾਲੇ ਉੱਥੇ ਕਿੰਨੀ ਕੁ ਮਦਦ ਕਰਨਗੇ, ਕਿਵੇਂ ਕਰਨਗੇ, ਇਹ ਤਾਂ ਪਤਾ ਨਹੀਂ ਹੈ। ਲੇਕਿਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਅਸੀਂ ਮਨੁੱਖੀ ਇਮਦਾਦ ਜਿਹੜੀ ਹੈ ਵੈਨਜ਼ੂਏਲਾ ਨੂੰ ਦੇਵਾਂਗੇ ਇਹਨਾਂ ਭਿਆਨਕ ਭੁਚਾਲਾਂ ਤੋਂ ਬਾਅਦ, ਪਰ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਗੜੇ ਹੋਏ ਡਿਪਲੋਮੈਟਿਕ ਸੰਬੰਧ ਜਿਹੜੇ ਨੇ ਜੀ ਉਸ ਦੇ ਵਿੱਚ ਰਸਤੇ ਦੇ ਵਿੱਚ ਰੁਕਾਵਟ ਪੈਦਾ ਕਰਨਗੇ, ਅਜਿਹਾ ਮਾਰਕ ਕਾਰਨੀ ਹੋਰਾਂ ਨੇ ਕਿਹਾ ਜੀ। ਖੈਰ ਮਾਰਕ ਕਾਰਨੀ ਹੋਰਾਂ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ 'ਤੇ ਅਸੀਂ ਚਰਚਾ ਕਰਦੇ ਹਾਂ। ਕੈਨੇਡਾ ਦੇ ਵਿੱਚ ਮਾਰਕੀਟ ਸਟਰਗਲ ਕਰ ਰਹੀ ਹੈ ਔਰ ਇਕਨੋਮਿਕ ਸਲੋ ਡਾਊਨ ਹੈ, ਆਰਥਿਕ ਮੰਦੀ ਹੈ, ਸੁਸਤੀ ਹੈ, ਅਤੇ ਇਸ ਮੰਦੀ ਦੇ ਚਲਦਿਆਂ ਕੈਨੇਡਾ ਲਈ ਇਹ ਬਹੁਤ ਸਮਾਂ ਜਿਹੜਾ ਜ਼ਰੂਰੀ ਹੈ, ਕਰੂਸ਼ਲ ਹੈ, ਅਹਿਮ ਹੈ, ਇਸ ਕਰਕੇ ਕਿ ਕਸਮਾ ਐਗਰੀਮੈਂਟ ਜੋ ਹੈ ਜੀ ਕੈਨੇਡਾ US ਮੈਕਸੀਕੋ ਜਿਹਨੂੰ USA ਵਾਲੇ USMCA ਕਹਿੰਦੇ ਨੇ, ਪਹਿਲਾਂ ਇਸ ਨੂੰ ਨਾਫਟਾ ਕਿਹਾ ਜਾਂਦਾ ਸੀ, ਨੌਰਥ ਅਮਰੀਕਨ ਫਰੀ ਟ੍ਰੇਡ ਐਗਰੀਮੈਂਟ, ਇਹ ਸਮਝੌਤਾ ਹੋਣ ਲਈ ਕੈਨੇਡਾ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਅਮਰੀਕਾ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ, ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਨੇ ਕਿ ਅਮਰੀਕਾ ਵਾਲੇ ਲਾ ਕੇ ਮਾਰ ਰਹੇ ਨੇ ਅਜੇ ਸਭ ਨੂੰ, ਅਜੇ ਤਾਂ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ, ਲੇਕਿਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇਸ ਬਾਰੇ ਆਸਵੰਦ ਨੇ। ਅਤੇ ਇਹ ਵੀ ਕਿਹਾ ਕਿ ਯੂਨਾਈਟਿਡ ਸਟੇਟਸ ਅਤੇ ਮੈਕਸੀਕੋ ਦੇ ਨਾਲ ਇਹ ਜਿਹੜਾ ਟ੍ਰੇਡ ਹੈ ਟ੍ਰਾਈਲੈਟਰਲ, ਬਾਈਲੈਟਰਲ ਨਹੀਂ, ਬਾਈ ਵਿੱਚ ਦੋ ਮੁਲਕ ਹੁੰਦੇ ਨੇ, ਟ੍ਰਾਈਲੈਟਰਲ ਜਿਸ ਵਿੱਚ 3 ਮੁਲਕ ਹੋਣ, ਇਸ ਨੂੰ ਜੋ ਸਮਝੌਤੇ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਇਹ ਜਿਹੜਾ ਨੌਰਥ ਅਮਰੀਕਾ ਦੇ ਵਿੱਚ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਆਪਸੀ ਸਹਿਮਤੀ ਦੇ ਜ਼ਰੀਏ ਇੱਕ ਦੂਸਰੇ ਨੂੰ ਖਰੀਦੀਆਂ ਵੇਚੀਆਂ ਜਾਂਦੀਆਂ ਨੇ। ਮਾਰਕ ਕਾਰਨੀ ਦਾ ਕਹਿਣਾ ਕਿ ਅਸੀਂ ਜ਼ਰੂਰੀ ਇਸ ਨੂੰ ਕਰਨਾ ਚਾਹੁੰਦੇ ਹਾਂ ਸਮਝੌਤੇ ਨੂੰ, ਪਰ ਕੋਈ ਮਾੜੀ ਡੀਲ US ਪ੍ਰੈਜੀਡੈਂਟ ਡੋਨਲਡ ਟਰੰਪ ਤੋਂ ਅਸੀਂ ਨਹੀਂ ਲਵਾਂਗੇ। ਅਤੇ ਇਸ ਤੋਂ ਇਲਾਵਾ ਅਤੇ ਜੇ ਉਹ ਕਹਿੰਦੇ ਨੇ, ਮਾਰਕ ਕਾਰਨੀ ਕਹਿੰਦੇ ਨੇ ਕਿ ਜੇ ਅਸੀਂ ਆਪਣੇ ਹੱਕ ਦੀ ਗੱਲ ਕਰਨੀ ਹੈ ਤਾਂ ਫਿਰ ਸਮਾਂ ਲੱਗੇਗਾ ਸਾਨੂੰ ਸਮਝੌਤਾ ਕਰਨ ਨੂੰ, ਅਤੇ ਜੇ ਨਹੀਂ ਤਾਂ ਅਸੀਂ ਆਪਣੇ ਹਾਥੀ ਵਢਾਉਣੇ ਨੇ ਅਤੇ ਫਿਰ ਤਾਂ ਭਾਵੇਂ ਅੱਜ ਕਰ ਲਓ। ਇਹ ਉਹਨਾਂ ਦੇ ਬਿਆਨ ਸਨ। ਅਤੇ ਉੱਧਰ ਜੋ ਬਿਆਨਬਾਜ਼ੀ ਹੁੰਦੀ ਰਹੀ ਹੈ ਅਮਰੀਕਾ ਵੱਲੋਂ ਅਤੇ ਖਾਸ ਤੌਰ 'ਤੇ ਉਹਨਾਂ ਦੇ ਜਿਹੜੇ ਅੰਬੈਸਡਰ ਨੇ ਕੈਨੇਡਾ ਦੇ ਵਿੱਚ ਰਾਜਦੂਤ ਨੇ ਪੀਟ ਹੋ ਐਕਸਟਰਾ, ਉਹਨਾਂ ਦੇ ਕਮੈਂਟਸ ਵੈਸੇ ਤਾਂ ਆਉਂਦੇ ਰਹਿੰਦੇ ਨੇ। ਸੋ ਉਹਨਾਂ ਨੇ ਇਸ ਹਫ਼ਤੇ ਜਿਹੜਾ ਪਿਛਲੇ ਹਫ਼ਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਨੋਟ ਐਨੀਵੇਅਰ ਕਲੋਜ਼ ਟੂ ਡੀਲ, ਸਮਝੌਤਾ ਹੋਣ ਦੇ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਸੋ ਇਹ ਕਹਿੰਦੇ ਨੇ ਕਿ ਕੁਮਾਰ ਕਾਰਨੀ ਕਹਿੰਦੇ ਨੇ ਕਿ ਅਸੀਂ ਚੰਗੀ ਡੀਲ ਹੀ ਲੈਣੀ ਹੈ, ਅਤੇ ਉਹ ਚੰਗੀ ਡੀਲ ਕੀ ਡੋਨਲਡ ਟਰੰਪ ਹੋਣ ਦੇਣਗੇ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਫਿਰ ਅੱਗੇ ਵਧਣਾ ਹੋਵੇਗਾ, ਨਹੀਂ ਤਾਂ ਜੋ ਅਮਰੀਕਾ ਸਰਕਾਰ ਦਾ ਜੋ ਇਸ ਵੇਲੇ ਮੁੱਖ ਮੁੱਦਾ ਹੈ ਜੀ, ਉਹ ਤਾਂ ਇਹੋ ਹੀ ਕਹਿ ਰਹੇ ਨੇ ਕਿ ਕੈਨੇਡਾ ਸਾਡੀ ਅਗਰ ਇਮਦਾਦ ਨਾ ਹੋਵੇ ਤਾਂ ਕੈਨੇਡਾ ਸਾਡੇ ਤੋਂ ਬਚਿਆ ਨਹੀਂ ਰਹਿ ਸਕਦਾ। ਸੋ ਜੋ ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਹੈ ਉਹ ਕਿੰਨੀ ਛੇਤੀ ਕਿਵੇਂ ਕਿਸੇ ਪਾਸੇ ਲੱਗੇਗੀ, ਇਹਦੇ ਬਾਰੇ ਕੋਈ ਕੁਛ ਨਹੀਂ ਕਿਹਾ ਜਾ ਸਕਦਾ। ਇੱਕ ਬ੍ਰੇਕ ਲੈ ਕੇ ਵਾਪਸ ਪਰਤਦੇ ਆ ਜੀ, ਬਾਕੀ ਮੁੱਦਿਆਂ ਤੇ ਚਰਚਾ ਕਰਦੇ ਆ।
1: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਇਸੇ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
4: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
4: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
0: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
4: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
0: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ, ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
6: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 4036162445।
8: ਓਹੋ, ਅੱਜ ਫੇਰ ਨੀ ਲੋਡ ਮਿਲਿਆ,
9: ਕੀ ਹੋਇਆ?
8: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
9: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
4: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
10: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ।
0: ਰੇਡੀਓ ਸਰਸੰਗਮ 94.7 FM ਤੇ ਇੱਕ ਵਾਰ ਫੇਰ ਸਵਾਗਤ ਹੈ ਜੀ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣੇ ਨੇ ਤੇ ਸੰਪਰਕ ਸਾਡੇ ਨਾਲ ਕਰ ਲਓ 587-832-1208 5871322108 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੀ ਹੈ, ਬਿੱਲ ਸਰਕਾਰ ਨੂੰ ਭੇਜਦੀ ਹੈ। ਫੋਨ 8252-760-0983 8257-600093। ਵੈਸੇ ਸਮਾਈਲ ਮੈਡੀਕਲ ਕਲੀਨਿਕ ਜਿੱਥੇ ਕਿ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ, ਸਨਰਿਜ ਦੇ ਵਿੱਚ ਹੈ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਅਤੇ ਐਕਸਪਰਟ ਡਾਕਟਰ ਨੇ ਜੀ ਇਹਨਾਂ ਕੋਲ, ਤੁਸੀਂ ਬੇਚ ਚਲੇ ਜਾਓ। 6 ਦਿਨ ਹਫ਼ਤੇ ਦੇ ਖੁੱਲ੍ਹਦੇ ਨੇ 587-617-4496। ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰਕੇ ਤੁਸੀਂ ਵਧੀਆ ਡੀਲ ਵੀ ਲੈ ਸਕਦੇ ਹੋ 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵਾਈਜ਼ਰ ਇੰਸ਼ੋਰੈਂਸ ਕਰਦੇ ਨੇ। ਫੋਨ ਹੈ ਜੀ 403-404-3500। ਮਦਰ ਇੰਡੀਆ ਰੈਸਟੋਰੈਂਟ ਜੋ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲ੍ਹਣ ਵਾਲਾ ਇਹ ਜੋ ਰੈਸਟੋਰੈਂਟ ਹੈ ਜੀ, ਇੱਥੇ ਤੁਸੀਂ 40 ਤੋਂ ਵੱਧ ਆਈਟਮਾਂ ਦਾ ਦਿਨ ਵੇਲੇ ਬਫੇ 'ਚੋਂ 10 ਵਜੇ ਤੋਂ 4 ਵਜੇ ਤੱਕ ਲੱਗਦਾ ਆਨੰਦ ਮਾਣ ਸਕਦੇ ਹੋ। 403-936-7077 403-937-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਕੀਤੀ ਜਾ ਸਕਦੀ ਹੈ 403-947-0060 $7 ਵਿੱਚ ਪਾਸਪੋਰਟ ਫੋਟੋ ਕਰਵਾਉਣ ਲਈ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ ਸੰਬੰਧਿਤ 2-3 ਖਬਰਾਂ ਨੇ। ਇੱਕ ਤਾਂ ਇਹ ਕਿ ਕੈਨੇਡਾ ਦੇ ਵਿੱਚ 6 ਜਗ੍ਹਾ 'ਤੇ 22 ਇਲੈਕਸ਼ਨ ਹੋਣ ਵਾਲੀ ਆ ਅਤੇ ਹਾਊਸ ਆਫ ਕਾਮਨਸ ਦੀਆਂ ਜਿਹੜੀਆਂ ਖਾਲੀ ਵੈਕੈਂਸੀਜ਼ ਨੇ, ਵੈਕੈਂਸੀਜ਼ ਖਾਲੀ ਹੁੰਦੀਆਂ ਨੇ ਜੀ, ਵੈਕੈਂਸੀਜ਼ ਭਰਨੀਆਂ ਨੇ ਅਤੇ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਨੇ ਅਜੇ ਡਿਸਾਈਡ ਨਹੀਂ ਕੀਤਾ ਕਿ 22 ਇਲੈਕਸ਼ਨ ਕਦੋਂ ਹੋਣਗੀਆਂ, ਪਰ ਉਹਨਾਂ ਨੇ ਕਿਹਾ ਕਿ ਕੁਛ ਪ੍ਰੋਵਿੰਸ਼ੀਅਲ ਇਲੈਕਸ਼ਨ ਹੈ ਕਿਊਬੈਕ ਦੇ ਵਿੱਚ ਜੋ ਕਿ 5 ਅਕਤੂਬਰ ਨੂੰ ਹੋਣੀ ਹੈ, ਉਸ ਦਾ ਵੀ ਧਿਆਨ ਰੱਖਣਾ। ਕਈ ਜਗ੍ਹਾ 'ਤੇ ਕੁਛ ਐਮ ਪੀ ਜਿਹੜੇ ਨੇ ਰਿਜ਼ਾਈਨ ਕਰ ਚੁੱਕੇ ਨੇ, ਬੀ ਸੀ ਦੇ ਲਿਬਰਲ ਐਮ ਪੀ ਜੋਨਾਥਨ ਵਿਲਕਿਨਸਨ, ਸਾਬਕਾ ਬਲਾਕ ਕਿਬਕੋਏ ਐਮ ਪੀ ਸਾਈਮਨ ਪੀਅਰ ਸੈਵਰਡ ਟਰੈਂਪਲੇ, ਦੋਵਾਂ ਨੇ ਪਿਛਲੇ ਹਫ਼ਤੇ ਸੀਟਾਂ ਤੋਂ ਰਿਜ਼ਾਈਨ ਕੀਤੇ। ਵਿਲਕਿਨਸਨ ਜਿਹੜੇ ਨੇ ਬ੍ਰਸਲਸ ਜਾ ਰਹੇ ਨੇ ਜਿੱਥੇ ਕਿ ਕੈਨੇਡਾ ਦੇ ਐਮਬੈਸਡਰ ਬਣਨਗੇ ਯੂਰਪੀਅਨ ਯੂਨੀਅਨ ਦੇ। ਉਹ ਟਰੈਂਪਲੀ ਜਿਹੜੇ ਨੇ ਉਹ ਇੰਡੀਪੈਂਡੈਂਟ ਬੈਠੇ ਹੋਏ ਸੀ ਅਤੇ ਉਹਨਾਂ ਨੂੰ ਕਿਊਬਕ 22 ਇਲੈਕਸ਼ਨ ਦੇ ਵਿੱਚ ਜਿਹੜਾ ਹੈ ਉਹ ਖੜ੍ਹੇ ਹੋਣ ਲਈ ਉਹ ਪਾਰਟੀ ਕਿਊਬਕੋਇਸ ਵੱਲੋਂ ਉਹ ਤਿਆਰੀ ਕਰ ਰਹੇ ਨੇ। ਸਾਬਕਾ ਲਿਬਰਲ ਕੈਬਨਿਟ ਮਿਨਿਸਟਰ ਸਟੀਫਨ ਗਿਲਬਰਟ ਅਤੇ ਨੈਥਨਲ ਐਰਿਕਸਨ ਸਮਿਥ ਦੋਵੇਂ ਜਿਹੜੇ ਕਹਿੰਦੇ ਨੇ ਕਿ ਉਹ ਆਪਣੀਆਂ ਸੀਟਾਂ ਨੂੰ ਇਸ ਗਰਮੀਆਂ ਦੇ ਵਿੱਚ ਛੱਡਣਾ ਚਾਹੁੰਗੇ, ਪਰ ਅਜੇ ਤੱਕ ਉਹਨਾਂ ਨੇ ਕੋਈ ਪੱਕੀ ਤਰੀਕ ਨਹੀਂ ਦਿੱਤੀ। ਸੋ ਇੱਕ ਸਟੀਫਨ ਗਿਲਬਰਟ ਜਿਹੜੇ ਨੇ ਜੀ ਵਾਤਾਵਰਨ ਪ੍ਰੇਮੀ ਮੈਂਬਰ ਪਾਰਲੀਮੈਂਟ ਨੇ, ਸਾਬਕਾ ਕੈਬਨਿਟ ਮੰਤਰੀ ਨੇ ਉਹ, ਅਤੇ ਪ੍ਰੈਮੀਅਰ ਸਮਿਥ ਡੈਨੀਅਲ ਸਮਿਥ ਜੋ ਅਲਬਰਟਾ ਦੇ ਨੇ ਉਹਨਾਂ ਨਾਲ ਡੀਲ ਸਾਈਨ ਜੋ ਕੀਤੀ ਸੀ ਮਾਰਕ ਕਾਰਨੀ ਨੇ। ਉਸ ਤੋਂ ਬਾਅਦ ਜੋ ਪਾਈਪਲਾਈਨ ਬਣਾਉਣ ਦੀ ਗੱਲ ਚੱਲੀ ਸੀ ਉਸ ਦੇ ਵਿੱਚ ਉਹ ਥੋੜ੍ਹੇ ਨਾਰਾਜ਼ ਨਜ਼ਰ ਆ ਰਹੇ ਸੀ ਕਿ ਇਹ ਇਨਵਾਇਰਮੈਂਟ ਦੇ ਖਿਲਾਫ ਹੈ, ਅਤੇ ਹੁਣ ਉਹ ਕਹਿ ਚੁੱਕੇ ਨੇ ਕਿ ਮੈਂ ਇਲੈਕਸ਼ਨ ਹੀ ਨਹੀਂ ਲੜਨੀ, ਰਿਜ਼ਾਈਨ ਵੀ ਕਰਨਾ ਅਤੇ ਸਿਆਸਤ ਛੱਡ ਦੇਣੀ ਹੈ। ਇਸ ਤੋਂ ਇਲਾਵਾ ਕੁਛ ਹੋਰ ਜਿਹੜੇ ਹੈਗੇ ਨੇ, ਇੱਕ ਸਾਬਕਾ ਐਨ ਡੀ ਪੀ ਕੌਕਸ ਮੈਂਬਰ ਜੋ ਕਿ ਇੰਡੀਪੈਂਡੈਂਟ ਨੇ ਕਿਊਬਿਕ ਦੇ ਵਿੱਚ ਐਮ ਪੀ, ਉਹ ਵੀ ਰਿਜ਼ਾਈਨ ਕਰ ਰਹੇ ਨੇ। ਕਿਊਬਿਕੋਇਸ ਸੋਲੀਡੇਅਰ ਬੈਨਰ ਦੇ ਹੇਠ ਉਹ ਇਲੈਕਸ਼ਨ ਦੇ ਵਿੱਚ ਫਾਈਟ ਕਰਨਾ ਚਾਹੁੰਦੇ ਨੇ। ਸਸਕੈਚੁਨ ਕੰਜ਼ਰਵੇਟਿਵ ਕੇਥੀ ਵੈਗਨਰ ਉਹਨਾਂ ਨੇ ਕਿਹਾ ਕਿ 31 ਅਗਸਤ ਨੂੰ ਆਪਣੀ ਸੀਟ ਛੱਡ ਰਹੇ ਨੇ ਅਤੇ ਉਹ ਦੁਬਾਰਾ ਇਲੈਕਸ਼ਨ ਵਿੱਚ ਨਹੀਂ ਹਿੱਸਾ ਲੈ ਰਹੇ। ਸੋ ਬਾਈ ਇਲੈਕਸ਼ਨ ਦੇ ਬਾਰੇ ਮਾਰਕ ਕਾਰਨੀ ਹੋਰੀ ਕਲੀਅਰ ਛੇਤੀ ਕਰਨਗੇ, ਪਰ ਉਹਨਾਂ ਨੇ ਕਹਿੰਦਾ ਕਿ ਇਕੱਠੀਆਂ ਨਹੀਂ ਹੋਣਗੀਆਂ ਕਿਉਂਕਿ ਅਜੇ ਤੱਕ ਕਈਆਂ ਦੇ ਬਾਰੇ ਸਾਨੂੰ ਪਤਾ ਨਹੀਂ ਹੈ। ਇਹ ਜਿਸ ਤਰ੍ਹਾਂ ਸਮਾਂ ਆਵੇਗਾ ਉਸ ਹਿਸਾਬ ਨਾਲ ਇਹ ਚੋਣਾਂ ਜਿਹੜੀਆਂ ਨੇ ਬਾਈ ਇਲੈਕਸ਼ਨ ਦੀਆਂ ਕਰਵਾਈਆਂ ਜਾਣਗੀਆਂ। ਸੋ ਕੈਨੇਡਾ ਦੇ ਵਿੱਚ 6 ਹੋਰ ਸੀਟਾਂ 'ਤੇ ਇਲੈਕਸ਼ਨ ਹੋਣੀ ਹੈ ਮੈਂਬਰ ਪਾਰਲੀਮੈਂਟ ਦੀਆਂ 'ਤੇ, ਅਤੇ ਕਦੋਂ ਕਦੋਂ ਹੋਵੇਗੀ, ਕਿਵੇਂ ਹੋਵੇਗੀ, ਇਸ ਦੇ ਬਾਰੇ ਮਾਰਕ ਕਾਰਨੀ ਨੇ ਅਜੇ ਫੈਸਲਾ ਕਰਨਾ ਹੈ ਜੀ। ਇਸ ਤੋਂ ਇਲਾਵਾ ਜੋ ਪ੍ਰਧਾਨ ਮੰਤਰੀਆਂ ਦੀ ਰਿਹਾਇਸ਼ ਹੈ ਓਟਵਾ ਦੇ ਵਿੱਚ, ਔਰ ਬਹੁਤ ਲੋਕਾਂ ਨੂੰ ਉਸਦਾ ਐਡਰੈਸ ਪਤਾ ਹੈ ਕਿ 24 ਸਸੈਕਸ ਡਰਾਈਵ ਉਸਨੂੰ ਕਿਹਾ ਜਾਂਦਾ ਹੈ, ਅਤੇ ਓਟਵਾ ਦੇ ਵਿੱਚ ਹੈ ਉਹ। ਇਹਦੇ ਬਾਰੇ ਇੰਨਾ ਕਿ ਇਹਦਾ ਇਤਿਹਾਸ ਜਿਹੜਾ ਉਹ ਇਹ ਹੈ ਕਿ ਇਹ 35 ਕਮਰਿਆਂ ਦਾ ਇਹ ਮਹੱਲ ਨਵਾਂ ਰਿਹਾਇਸ਼ ਵਾਲਾ ਘਰ 1896 ਦੇ ਵਿੱਚ ਬਣਾਇਆ ਗਿਆ ਸੀ, ਅਤੇ ਪ੍ਰਧਾਨ ਮੰਤਰੀ ਦੀ ਇਹੋ ਓਫੀਸ਼ੀਅਲ ਰੈਜੀਡੈਂਸ ਹੁੰਦੀ ਹੈ, ਅਤੇ 1951 ਤੋਂ ਲੈ ਕੇ 2015 ਤੱਕ ਇਹਨੂੰ ਇਸੇ ਕੰਮ ਲਈ ਵਰਤਿਆ ਗਿਆ। ਸੋ ਇਸ ਵੇਲੇ ਜਸਟਿਨ ਟਰੂਡੋ ਦੇ ਸਮੇਂ ਦੇ ਵੇਲੇ 24 ਸਸੈਕਸ ਇਹ ਜੋ ਘਰ ਹੈ ਇਹਨੂੰ ਕੁਛ ਸਮੇਂ ਲਈ ਸੋਸ਼ਲ ਇਵੈਂਟਸ ਲਈ ਵਰਤਿਆ ਗਿਆ, ਅਤੇ ਬਾਅਦ ਵਿੱਚ ਇਸ ਨੂੰ ਸਰਕਾਰ ਦੇ ਹੀ ਅਦਾਰੇ ਨੈਸ਼ਨਲ ਕੈਪੀਟਲ ਕਮਿਸ਼ਨ ਨੇ 2022 ਦੇ ਵਿੱਚ ਇਹ ਕਹਿ ਕੇ ਬੰਦ ਕਰ ਦਿੱਤਾ ਸੀ ਕਿ ਹੈਲਥ ਅਤੇ ਸੇਫਟੀ ਰੀਜ਼ਨ ਕਰਕੇ ਇਸ ਨੂੰ ਬੰਦ ਕੀਤਾ ਜਾ ਰਿਹਾ। ਖਾਸ ਤੌਰ 'ਤੇ ਇਸ ਵਿੱਚ ਬਹੁਤ ਵੱਡੇ ਵੱਡੇ ਚੂਹੇ ਜਿਹੜੇ ਨੇ ਜੀ ਉਹ ਆ ਚੁੱਕੇ ਨੇ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਫ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਗਿਆ ਕਿ ਤੁਸੀਂ ਇਸ ਇਮਾਰਤ ਨੂੰ ਕੀ ਕਰਨਾ ਚਾਹੁੰਦੇ ਹੋ, ਅਤੇ ਉਹਨਾਂ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੁਛ ਸੋਚਦਾ ਨਹੀਂ, ਅਤੇ ਨਾਲ ਉਹਨਾਂ ਨੇ ਕਿਹਾ ਕਿ ਬਹੁਤੇ ਕੈਨੇਡੀਅਨਾਂ ਕੋਲ ਤਾਂ ਰਹਿਣ ਲਈ ਜਗ੍ਹਾ ਨਹੀਂ ਹੈ। ਖੈਰ ਉਹਨਾਂ ਨੇ ਅੱਗੇ ਇਸ ਨੂੰ ਲੈਬੋਰੇਟ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਕੋਈ ਹੋਮਲੈਸ ਵਿਅਕਤੀ ਦੇਖਦਾ ਸਟਰੀਟ 'ਤੇ ਜਾਂ ਜਿਹੜੇ ਯੰਗ ਲੋਕ ਨੇ ਜਿਹੜੇ ਆਪਣੇ ਫੈਮਿਲੀ ਸਟਾਰਟ ਕਰਨਾ ਚਾਹੁੰਦੇ ਨੇ ਅਤੇ ਉਹਨਾਂ ਕੋਲ ਘਰ ਨਹੀਂ ਹੈ, ਸੋ ਕਹਿੰਦੇ ਨੇ ਕਿ ਮੇਰਾ ਖਿਆਲ ਹੈ ਕਿ ਲਾਸਟ ਥਿੰਗ ਜਿਹੜੀ ਸਾਡੇ ਦਿਮਾਗ 'ਤੇ ਹੋਣੀ ਚਾਹੀਦੀ ਹੈ ਉਹ 24 ਸਸੈਕਸ ਡਰਾਈਵ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਪਹਿਲਾਂ ਸਾਡੇ ਕੋਲ ਹੋਰ ਬਹੁਤ ਮੁੱਦੇ ਹੈਗੇ ਨੇ। ਪੀਅਰ ਪੋਲੀ ਐਪ ਜੋ ਕਿ ਸਟੋਰਨੋਵੇ ਜਿਹੜਾ 8 ਬੈੱਡਰੂਮ ਦਾ ਇੱਕ ਸਰਕਾਰੀ ਰਿਹਾਇਸ਼ ਹੈ ਜਿਹੜੀ ਜੋ ਕਿ ਲੀਡਰ ਆਫ ਦਾ ਅਪੋਜੀਸ਼ਨ ਨੂੰ ਦਿੱਤੀ ਜਾਂਦੀ ਹੈ ਉੱਥੇ ਰਹਿ ਰਹੇ ਨੇ। ਨੈਸ਼ਨਲ ਕੈਪੀਟਲ ਕਮਿਸ਼ਨ ਨੇ ਹਜ਼ਾਰਾਂ ਜਿਹੜੇ ਲੱਖਾਂ ਦੇ ਖਰਚੇ ਕੀਤੇ ਨੇ ਇਸ ਬਿਲਡਿੰਗ ਨੂੰ ਮੇਨਟੇਨ ਕਰਨ ਲਈ 2015 ਤੋਂ ਬਾਅਦ ਅਤੇ ਇਹ ਬਿਲਡਿੰਗ ਦੇ ਵਿੱਚ ਚੂਹਿਆਂ ਦੀ ਇੰਨੀ ਵੱਡੀ ਸਮੱਸਿਆ ਹੈ ਕਿ ਬਹੁਤ ਜਗ੍ਹਾ 'ਤੇ ਬਿਜਲੀ ਦੀਆਂ ਤਾਰਾਂ ਵਗੈਰਾ ਵੀ ਉਹਨਾਂ ਨੇ ਟੁੱਕ ਦਿੱਤੀਆਂ ਅਤੇ ਚੂਹਿਆਂ ਦੀਆਂ ਮੀਂਗਣਾਂ ਨਾਲ ਇੱਕ ਤਾਂ ਮਰੇ ਹੋਏ ਚੂਹਿਆਂ ਦੇ ਪਿੰਜਰਾਂ ਦੇ ਨਾਲ ਇਹ ਘਰ ਭਰਿਆ ਹੋਇਆ ਇਸ ਵੇਲੇ ਇਹ ਰਿਪੋਰਟ ਜਿਹੜੀ ਹੈ ਜੀ ਉਹ ਕਹਿੰਦੀ ਹੈ। ਅਤੇ ਜਿਹੜੇ ਇਸ ਘਰ ਦੀ ਜਿਹੜੀ ਰੱਖ ਰਖਾਓ ਦਾ ਅਤੇ ਇਹਦੇ ਐਕਸਪੈਂਸਿਸ ਨੇ ਅਤੇ ਜਨਵਰੀ 2018 ਤੋਂ ਲੈ ਕੇ ਜੂਨ 2023 ਤੱਕ ਇਸ ਦੇ ਉੱਪਰ ਜਿਹੜਾ ਇਸ ਨੂੰ ਹਾਲੇ ਤੱਕ ਇਵੇਂ ਰੱਖਣ ਦਾ ਜਿਹੜਾ ਖਰਚਾ ਹੈ ਉਹ $680,000 ਦਾ ਖਰਚਾ ਆ ਚੁੱਕਾ ਹੈ। ਸੋ ਇਸ ਦੇ ਉੱਪਰ ਅੱਗੇ ਕੀ ਹੋਵੇਗਾ ਅਤੇ ਕੀ ਇਸ ਨੂੰ ਨਵਾਰਕਾਰ ਨਹੀਂ ਨਵਾਂ ਬਣਾਉਣਾ ਚਾਹੁਣਗੇ, ਇਹਨੂੰ ਕੋਈ ਹਿਸਟੋਰਿਕ ਸਾਈਟ ਵਜੋਂ ਸਾਂਭ ਕੇ ਰੱਖਿਆ ਜਾਵੇਗਾ, ਕੀ ਇਹ ਰਹਿਣ ਦੇ ਯੋਗ ਦੁਬਾਰਾ ਹੋ ਸਕਦਾ ਹੈ, ਇੱਥੇ ਕਿੰਨਾ ਖਰਚਾ ਹੋਵੇਗਾ, ਬਹੁਤ ਬਹੁਤ ਵੱਡੇ ਵੱਡੇ ਸਵਾਲ ਨੇ। ਸੋ ਪ੍ਰਾਈਮ ਮਿਨਿਸਟਰ ਕਹਿ ਰਹੇ ਨੇ ਕਿ ਮੈਂ ਇਹਦੇ ਬਾਰੇ ਗੱਲ ਕਰਾਂਗਾ। ਜਿੱਥੇ ਤੱਕ ਪੀਅਰ ਪੋਲੀ ਐਪ ਹੋਰਾਂ ਦਾ ਵਿਚਾਰ ਹੈ, ਉਹਨਾਂ ਨੇ ਬਿਲਕੁਲ ਜਿਹੜੀ ਸਮੱਸਿਆ ਜੋ ਦੇਸ਼ ਨੂੰ ਹੈਗੀ ਹੈ ਜੋ ਉਸਨੂੰ ਪਿੰਨ ਪੁਆਇੰਟ ਕੀਤਾ, ਪਰ ਇਸ ਬਿਲਡਿੰਗ 'ਤੇ ਜੇ ਉਸ 'ਤੇ ਰੱਖਣ 'ਤੇ ਵੀ ਕੋਈ ਖਰਚਾ ਆ ਰਿਹਾ ਤਾਂ ਫਿਰ ਤਾਂ ਕੁਛ ਨਾ ਕੁਛ ਮੈਨੂੰ ਲੱਗਦਾ ਕਿ ਸੋਚਣਾ ਪੈ ਸਕਦਾ ਕਿ ਇਸ ਨੂੰ ਕਿਸੇ ਪਾਸੇ ਲਾਇਆ ਜਾਵੇ। ਸੋ ਕੁਆਰਨੀ ਨੇ ਰਿਪੋਰਟਾਂ ਨੂੰ ਕਿਹਾ ਕਿ ਨੈਸ਼ਨਲ ਕੈਪੀਟਲ ਕਮਿਸ਼ਨ ਜਿਹੜਾ ਹੈ ਉਹ ਡਿਸਾਈਡ ਕਰੇਗਾ ਕਿ ਇਹਦਾ ਕੀ ਕਰਨਾ ਅਤੇ ਅਸੀਂ ਫਿਰ ਉਹਦੀ ਜਾਣਕਾਰੀ ਜਿਹੜੀ ਹੈ ਉਹ ਦੇਵਾਂਗੇ। ਸੋ ਰੇਡੀਓ ਕੋਟੇਜ ਦੇ ਵਿੱਚ ਇਸ ਵੇਲੇ ਪ੍ਰਧਾਨ ਮੰਤਰੀ ਕਾਰਨੀ ਅਤੇ ਉਹਨਾਂ ਦਾ ਪਰਿਵਾਰ ਰਹਿੰਦਾ ਹੈ। ਸੋ ਉਹਨਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਇਲੈਕਸ਼ਨ ਜਿੱਤਣ ਤੋਂ ਬਾਅਦ। ਸੋ RCMP ਅਤੇ ਸਿਕਿਉਰਿਟੀ ਅਫੀਸ਼ਲਸ ਦੀ ਰਿਕਮੈਂਡੇਸ਼ਨ ਤੋਂ ਬਾਅਦ, ਚੋਣ ਜਿੱਤਣ ਤੋਂ ਬਾਅਦ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪ੍ਰੀਵੀ ਕੌਂਸਲ ਦੇ ਆਫਿਸ ਨੇ ਕਿਹਾ ਕਿ ਇਹ ਜਿਹੜਾ 24 ਸਸੈਕਸ ਡਰਾਈਵ ਨੂੰ ਖਾਲੀ ਰੱਖ ਕੇ ਜਿਹੜਾ ਰੇਡੀਓ ਕੋਟੇਜ ਦੇ ਵਿੱਚ ਉੱਥੇ ਰਹਿਣਾ ਜ਼ਿਆਦਾ ਬਿਹਤਰ ਹੈ। ਸੋ ਰਿਕਮੈਂਡੇਸ਼ਨ ਤੋਂ ਬਾਅਦ ਇੱਥੇ ਰੱਖਿਆ ਗਿਆ ਅਤੇ ਉਹਦਾ ਹੁਣ ਕੀ ਹੋਵੇਗਾ, ਹੈ ਉੱਥੇ ਲਾਗੇ ਛਾਗੇ ਸਾਰਾ ਕੁਛ ਅਤੇ ਬੜੀ ਖੂਬਸੂਰਤ ਜਗ੍ਹਾ ਹੈ, ਲੇਕਿਨ ਇਹਦਾ ਖਰਚਾ ਕੀ ਪਾਉਣਾ, ਜਿਹੜੇ ਸਾਡੇ ਆਮ ਲੋਕ ਨੇ ਜਾਂ ਸਰਕਾਰ ਨੂੰ ਇੱਥੇ ਖਰਚਾ ਕਰਨਾ ਚਾਹੀਦਾ, ਇੱਕ ਵੱਡਾ ਸਵਾਲ ਹੈ। ਇੱਧਰ ਕੈਲਗਰੀ ਦੇ ਵਿੱਚ ਸਟੈਂਪੀਡ ਦੀਆਂ ਤਿਆਰੀਆਂ ਹੋ ਰਹੀਆਂ ਨੇ ਜੀ, ਅਤੇ ਵੱਡੇ ਵੱਡੇ ਲੀਡਰ ਆਉਣਗੇ ਅਤੇ ਕੋਬੋਏ ਹੈਟਸ ਸਾਨੂੰ ਨਜ਼ਰ ਆਉਣਗੀਆਂ ਕੁਛ ਦਿਨਾਂ ਦੇ ਵਿੱਚ ਹਰ ਜਗ੍ਹਾ 'ਤੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵੀ ਆ ਰਹੇ ਨੇ ਅਗਲੇ ਹਫ਼ਤੇ ਕੈਲਗਰੀ ਸਟੈਂਪੀਡ ਦੇ ਵਿੱਚ, ਅਤੇ ਇੱਥੇ ਆ ਕੇ ਉਹ ਕਹਿੰਦੇ ਨੇ ਕਿ ਸੈਪਰੇਟਿਸਟ ਜੋ ਵੱਖਵਾਦੀ ਸੋਚ ਹੈ ਉਹਦੇ ਖਿਲਾਫ਼ ਜਾਂ ਉਹਦੇ ਉਹਦੇ ਉਹਦੇ ਸੰਬੰਧ ਦੇ ਵਿੱਚ, ਖਿਲਾਫ ਨਾ ਕਹੀਏ ਉਹਦੇ ਸੰਬੰਧ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਉਹ ਆਪਣੇ ਵਿਚਾਰ ਇੱਥੇ ਦੇਣਗੇ। ਕੁਐਸਚਨਸ ਉਹਨਾਂ ਨੇ ਜਿਹੜੇ ਸੀ ਆਟਵਾ ਦੇ ਵਿੱਚ ਜੋ ਲੈ ਰਹੇ ਸੀ ਅਤੇ ਉਹਦੇ ਵਿੱਚ ਉਹਨਾਂ ਨੇ ਫਿਰ ਰਿਪੀਟ ਕੀਤਾ ਇਸ ਚੀਜ਼ ਨੂੰ ਕਿ ਬ੍ਰੈਗਜ਼ਿਟ ਜੋ ਯੂਨਾਈਟਿਡ ਕਿੰਗਡਮ ਵੱਲੋਂ ਯੂਰਪੀਅਨ ਯੂਨੀਅਨ ਨੂੰ ਛੱਡਣ ਦਾ ਇੱਕ ਦਹਾਕੇ ਪਹਿਲਾਂ ਲੈ ਗਿਆ ਫੈਸਲਾ ਜਿਹੜਾ ਹੈ ਉਹ ਬਹੁਤ ਕੁਛ ਸਾਬਤ ਕਰਦਾ ਹੈ। ਸੋ ਕਾਰਨੀ ਨੇ ਕਿਹਾ ਕਿ ਅਲਬਰਟਾ ਦੀ ਵੋਟ ਜਿਹੜੀ ਹੈ ਕੰਸਰਨ ਹੈ ਸਾਡੇ ਲਈ, ਅਤੇ ਕੈਨੇਡਾ ਦੁਨੀਆ ਸਾਹਮਣੇ ਸਟੇਬਲ ਮੁਲਕ ਵਜੋਂ ਪੇਸ਼ ਹੋਣਾ ਚਾਹੁੰਦਾ ਹੈ ਅਤੇ ਦੂਸਰੇ ਪਾਸੇ ਸਾਨੂੰ ਆ ਸੈਪਰੇਟਿਸਟ ਜਿਹੜਾ ਇਸ਼ੂ ਹੈ ਉਹਦੇ ਨਾਲ ਜੂਝਣਾ ਪੈ ਰਿਹਾ। ਸੋ ਕੀ ਉਹ ਕਰਨਗੇ ਇਹਦੇ ਬਾਰੇ, ਲੇਕਿਨ ਸਟੈਂਪੀਡ ਦੇ ਮੌਕੇ 'ਤੇ ਬਹੁਤ ਸਾਰੇ MPs ਜਿਹੜੇ ਨੇ, ਖਾਸ ਤੌਰ 'ਤੇ ਲਿਬਰਲ MP, ਕਿਉਂਕਿ ਅਲਬਰਟਾ ਦੇ ਵਿੱਚ ਤਾਂ ਲਿਬਰਲ MP ਇੰਨੇ ਹੈ ਨਹੀਂ ਗੇ। ਸੋ ਲੇਕਿਨ ਜੋ ਫੈਡਰਲ ਲੈਵਲ 'ਤੇ ਹੋਰਨਾਂ ਥਾਵਾਂ ਤੋਂ ਚੁਣੇ ਗਏ ਹੈਗੇ ਨੇ ਜੀ, ਉਹ ਇੱਥੇ ਜ਼ਰੂਰ ਟੁੱਕਣਗੇ। ਸਟੈਂਪੀਡ ਸ਼ੁਰੂ ਹੋ ਰਹੀ ਹੈ, ਸੋ ਜੁਲਾਈ ਦੇ ਸ਼ੁਰੂ ਦੇ ਹਫ਼ ਵਿੱਚ ਹੁੰਦੀ ਹੈ ਅਤੇ ਇਹ ਬਹੁਤ ਵੱਡਾ ਮੇਲਾ ਹੁੰਦਾ ਹੈ ਆਊਟਡੋਰ, ਅਤੇ ਇਸ ਦਾ ਆਨੰਦ ਸਾਰੇ ਮਾਣਦੇ ਨੇ। ਅਤੇ ਇਹ ਜੋ ਕੈਲਗਰੀ ਸਟੈਂਪੀਡ ਹੈ ਜੁਲਾਈ ਮਹੀਨੇ ਦੀ 3 ਤਰੀਕ ਤੋਂ ਲੈ ਕੇ 12 ਜੁਲਾਈ ਤੱਕ ਇਸ ਦਾ ਸਮਾਂ ਹੈ ਜੀ, ਅਤੇ ਥਾਂ ਥਾਂ 'ਤੇ ਸਟੈਂਪੀਡ ਬ੍ਰੇਕਫਾਸਟ ਅਤੇ ਹੋਰ ਜਿਹੜੇ ਪ੍ਰੋਗਰਾਮ ਹੋਣਗੇ, ਇਵੈਂਟਸ ਹੋਣਗੀਆਂ, ਤੁਸੀਂ ਉਹਨਾਂ ਦਾ ਆਨੰਦ ਮਾਣੋ ਅਤੇ ਸਟੈਂਪੀਡ ਵੀ ਦੇਖੋ। ਕੈਲਗਰੀ ਦੇ ਵਿੱਚ ਪੁਲਿਸ ਨੇ 15 ਪੰਜਾਬੀ ਮੁੰਡਿਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਨੇ। ਇਹ ਜਿਹੜੀਆਂ ਫੋਟੋਆਂ ਜਾਰੀ ਕੀਤੀਆਂ ਨੇ ਇਹਨਾਂ ਵਿੱਚ ਕੇਸ ਕੱਟਿਆਂ ਵਾਲੇ ਮੁੰਡੇ ਵੀ ਹੈਗੇ ਨੇ, ਸਿਰ 'ਤੇ ਛੋਟੀ ਕੇਸਕੀ ਬੰਨੀ ਹੋਈ ਵਾਲੇ ਵੀ ਹੈਗੇ ਨੇ, ਪੱਗ ਬੰਨੀ ਵਾਲੇ ਵੀ ਹੈਗੇ ਨੇ, ਅਤੇ ਨੰਗੇ ਸਿਰ ਜੂੜਾ ਕੀਤੇ ਹੋਏ ਨੌਜਵਾਨ ਦੀ ਵੀ ਫੋਟੋ ਹੈ। 15 ਜਣਿਆਂ ਦੀ ਫੋਟੋ ਇਹ ਐਕਸਟੋਰਸ਼ਨ ਦੇ ਸੰਬੰਧ ਦੇ ਵਿੱਚ ਹੈ, ਫਰੌਤੀਆਂ ਦੇ ਨਾਲ ਸੰਬੰਧਿਤ ਹੈ। ਪੁਲਿਸ ਨੇ ਕਿਹਾ ਕਿ ਇਹ ਜਿਹੜੀਆਂ ਫੋਟੋਆਂ ਅਸੀਂ ਜਾਰੀ ਕਰ ਰਹੇ ਹਾਂ ਇਹਨਾਂ ਨੂੰ ਪਛਾਣੋ, ਅਤੇ ਇਹ ਸਸਪੈਕਟ ਜਿਹੜੇ ਨੇ ਇਹਨਾਂ ਦੇ ਨਾਮ ਵੀ ਦਿੱਤੇ ਗਏ, ਪਰ ਕਹਿੰਦੇ ਨੇ ਕਿ ਹੋ ਸਕਦਾ ਇਹਨਾਂ ਦੇ ਅਸਲੀ ਨਾਮ ਕੁਛ ਹੋਰ ਹੋਣ ਜਾਂ ਇਹਨਾਂ ਨੂੰ ਹੋਰ ਤਰੀਕੇ ਨਾਲ ਨਾਮ ਨਾਲ ਜਾਣਿਆ ਜਾਂਦਾ ਹੋਵੇ ਤਾਂ ਸਾਨੂੰ ਇਹਨਾਂ ਬਾਰੇ ਦੱਸੋ। ਪੁਲਿਸ ਨੇ ਦੱਸਣ ਦੇ ਮੁਤਾਬਕ ਅਪ੍ਰੈਲ ਤੋਂ ਲੈ ਕੇ 2025 ਤੋਂ ਲੈ ਕੇ 49 ਇੰਸੀਡੈਂਟ ਜਿਹੜੇ ਨੇ ਐਕਸਟੋਰਸ਼ਨ ਨਾਲ ਸੰਬੰਧਿਤ ਹੋਏ ਨੇ ਅਤੇ 19 ਵਾਰ ਗੋਲੀਆਂ ਚੱਲੀਆਂ ਨੇ। ਸੋ ਫਾਰ 16 ਲੋਕਾਂ 'ਤੇ 56 ਚਾਰਜਿਸ ਲੱਗੇ ਨੇ ਵੱਖਰੇ ਵੱਖਰੇ, ਅਤੇ ਇਹ ਜਿਹੜੇ ਸ਼ੱਕੀ ਹੈਗੇ ਨੇ ਇਹਨਾਂ ਦੇ ਬਾਰੇ ਪੁਲਿਸ ਨੇ ਇਨਫੋਰਮੇਸ਼ਨ ਮੰਗੀ ਹੈ ਜੀ। ਔਰ ਇਹ ਕਿਹਾ ਗਿਆ ਕਿ ਬਹੁਤ ਸਾਰੀਆਂ ਜਗ੍ਹਾ 'ਤੇ ਗੋਲੀਆਂ ਚਲਾਉਣ ਲਈ ਇਹ ਜ਼ਿੰਮੇਵਾਰ ਨੇ, ਐਕਸਟੋਰਸ਼ਨ ਦੀਆਂ ਕਾਲਾਂ ਕਰਨ ਲਈ ਜ਼ਿੰਮੇਵਾਰ ਨੇ, ਅਤੇ ਇਹ ਜਿਹੜੇ ਮੁੰਡੇ ਨੇ ਜੀ ਇਹਨਾਂ ਦੇ ਨਾਮ ਰਵਜੋਤ ਤੂਰ 20 ਸਾਲਾਂ ਦਾ, ਜਸਕਰਨ ਸਿੰਘ 21 ਸਾਲਾਂ ਦਾ, ਕਰਨਵੀਰ ਸਿੰਘ ਜਿਹਨੂੰ ਜਸਕਰਨ ਸਿੰਘ ਜਿਹੜਾ 21 ਸਾਲਾਂ ਦਾ, ਜੱਸੀ ਬੁੱਟਰ ਵੀ ਉਹਨੂੰ ਕਿਹਾ ਜਾਂਦਾ, ਕਰਨਵੀਰ ਸਿੰਘ ਉਹਨੂੰ ਕਰਨ ਸਿੰਘ ਵੀ ਕਿਹਾ ਜਾਂਦਾ 21 ਸਾਲਾਂ ਦਾ, ਅਮਨਦੀਪ ਸਿੰਘ ਜਿਹਨੂੰ ਸ਼ਿਵਾ ਸਿੰਘ ਵੀ ਕਿਹਾ ਜਾਂਦਾ 21 ਸਾਲਾਂ ਦਾ, ਅਨੁਰਾਗ ਸਿੱਧੂ ਜਿਸਨੂੰ ਅਨੁਰਾਗ ਸਿੰਘ ਸਿੱਧੂ ਵੀ ਕਿਹਾ ਜਾਂਦਾ ਉਹ ਵੀ 21 ਸਾਲਾਂ ਦਾ, ਇਸ਼ਾਨਦੀਪ ਸਿੰਘ 19 ਸਾਲਾਂ ਦਾ, ਅਮਨਦੀਪ ਮੱਲੀ ਜਿਸਨੂੰ ਕਿ ਹਰਮਨ ਗਿੱਲ ਵੀ ਕਿਹਾ ਜਾਂਦਾ, ਸੰਦੀਪ ਸਿੰਘ 32 ਸਾਲਾਂ ਦਾ, ਦਕਸ਼ ਗੌਤਮ 25 ਸਾਲਾਂ ਦਾ, ਆਕਾਸ਼ਦੀਪ ਸਿੰਘ 19 ਸਾਲਾਂ ਦਾ, ਗਗਨਦੀਪ ਸਿੰਘ ਜਿਹਨੂੰ ਗੱਗੀ ਵੀ ਕਿਹਾ ਜਾਂਦਾ ਉਹ 29 ਸਾਲਾਂ ਦਾ, ਪ੍ਰਦੀਪ ਸਿੰਘ 24 ਸਾਲਾਂ ਦਾ, ਤਰਨਵੀਰ ਸਿੰਘ 24 ਸਾਲਾਂ ਦਾ, ਅਤੇ ਗੁਰਕਰਨ ਧਾਲੀਵਾਲ ਇਹ 21 ਸਾਲਾਂ ਦਾ ਹੈ ਜੀ। ਇਹ ਪੰਜਾਬੀ ਮੁੰਡੇ ਸਾਡੇ ਆਪਣੇ ਜਿਨ੍ਹਾਂ ਦੀਆਂ ਫੋਟੋਆਂ ਟਿਕਾ ਕੇ ਅੱਜ ਕੈਲਗਰੀ ਪੁਲਿਸ ਨੇ ਜਾਰੀ ਕੀਤੀਆਂ ਨੇ ਜੀ। ਸੋ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਅਜੇ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਹੈਗੇ। ਜਰਮਨਜੀਤ ਸਿੰਘ ਦੀ ਇੱਕ ਦੀ ਭਾਲ ਕੀਤੀ ਜਾ ਰਹੀ ਹੈ, ਉਸਦੀ ਫੋਟੋ ਵਾਰ ਵਾਰ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ। ਉਸਨੂੰ ਜਰਮਨ ਸਿੰਘ, ਗੈਰੀ ਸਿੰਘ ਜਾਂ ਗੈਰੀ ਸਿੰਘ ਵੀ ਕਿਹਾ ਜਾ ਰਿਹਾ, ਪਤਾ ਨਹੀਂ ਗੈਰੀ ਸਿੰਘ ਜਾਂ ਗੈਰੀ ਸਿੰਘ, ਕਈ ਨਾਮ ਨੇ। ਸੋ ਕਈ ਤਰ੍ਹਾਂ ਦੀਆਂ ਸ਼ੂਟਿੰਗ ਦੇ ਵਿੱਚ ਲੁੜੀਂਦੇ ਨੇ ਜੀ ਮੁੰਡੇ, ਇਹਨਾਂ ਦੀ ਭਾਲ ਹੈ। ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਟੋਰਸ਼ਨ ਫਰੌਤੀਆਂ ਨਾਲ ਅਤੇ ਗੋਲੀਬਾਰੀ ਨਾਲ ਜੁੜੇ ਹੋਏ ਦੋ ਮੁੰਡੇ ਜਿਹੜੇ ਨੇ ਜੀ ਉਹਨਾਂ ਨੂੰ ਫੜ ਲਿਆ ਗਿਆ ਅਤੇ ਚਾਰਜ ਕੀਤਾ ਗਿਆ। ਇਹਨਾਂ ਦੇ ਇੱਕ ਦਾ ਨਾਂ ਅਰਮਾਨ ਸਿੰਘ 21 ਦਾ ਅਤੇ ਸਿਮਰਜੀਤ ਸਿੰਘ 22 ਦਾ, ਉਹਨਾਂ 'ਤੇ ਗੋਲੀ ਚਲਾਉਣ ਦੇ ਦੋਸ਼ ਨੇ ਸਰੀ ਮੈਮੋਰੀਅਲ ਹੋਸਪਿਟਲ 'ਤੇ ਲੱਗੇ ਅਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਅਤੇ ਦੋਵਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਹੈ ਅਤੇ ਕੋਰਟ ਅਪੀਅਰੈਂਸ ਅਗਲੀ ਇਹਨਾਂ ਦੀ ਜੂਨ 29 ਨੂੰ ਹੋਵੇਗੀ ਅਤੇ ਕਈ ਦੋਸ਼ ਇਹਨਾਂ 'ਤੇ ਹੈਗੇ ਨੇ ਅਤੇ ਪੁਲਿਸ ਹੋਰ ਵੀ ਕੇਸਾਂ ਦੇ ਵਿੱਚ ਜਾਂਚ ਕਰ ਰਹੀ ਹੈ ਜੀ। ਸੋ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਖਬਰਾਂ ਜੀ ਅਨਫੋਰਚੁਨੇਟਲੀ। ਕੁਛ ਹੋਰ ਖਬਰਾਂ ਹੈਗੀਆਂ ਨੇ ਕਿ ਸੈਮੀ ਟਰੱਕ ਡਰਾਈਵਰ ਜਿਸ 'ਤੇ ਦੋਸ਼ ਹੈ ਕਿ ਉਸਨੇ ਸਸਕਾਟੂਨ ਦੇ ਓਵਰਪਾਸ ਵਿੱਚ ਹਾਈਟ ਦਾ ਅੰਦਾਜ਼ਾ ਨਹੀਂ ਲਾਇਆ ਅਤੇ ਆਪਣਾ ਸੈਮੀ ਟਰੱਕ ਜਿਹੜਾ ਸੀ ਪੁਲ ਦੇ ਵਿੱਚ ਜਾ ਮਾਰਿਆ। ਸਿਟੀ ਆਫ ਸਸਕਾਟੂਨ ਨੇ ਕਿਹਾ ਕਿ ਇਹ ਵੱਡੇ ਇਕੁਪਮੈਂਟ ਨੂੰ ਲੈ ਕੇ ਜਾ ਰਿਹਾ ਸੀ ਅਤੇ ਜਦੋਂ ਜੋ ਨੁਕਸਾਨ ਉਹਦੇ ਟਰੱਕ ਦੇ ਇਸ ਕੰਮ ਨਾਲ ਹੋਇਆ, ਇਸ ਲਈ ਉਸਨੂੰ $11,200 ਜੁਰਮਾਨਾ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਉਹਨੂੰ ਹੁਕਮ ਸੁਣਾਇਆ ਗਿਆ ਕਿ ਜੁਰਮਾਨਾ ਦਿਓ ਅਤੇ ਸਿਟੀ ਦੇ ਇਨਫਰਾਸਟਰਕਚਰ ਐਂਡ ਅੰਡਰ ਸਸਕਾਟੂਨ ਦੇ ਟ੍ਰੈਫਿਕ ਬਾਈਲਾ ਐਕਟ ਦੇ ਤਹਿਤ, ਅਤੇ $4,00,000 ਦਾ ਜਿਹੜਾ ਡੈਮੇਜ ਵੈਸੇ ਹੋਇਆ ਜੀ, ਜਿਸ ਨੂੰ ਕਿ ਟਰੱਕ ਕੰਪਨੀ ਤੇ ਨਾਲ ਇੰਸ਼ੋਰੈਂਸ ਕੰਪਨੀ ਤੇ ਹੋਰ ਲੋਕ ਭਰਨਗੇ। ਕਲੋਵਰ ਲੀਫ ਓਵਰਪਾਸ ਹਾਈਵੇ 16 ਤੇ ਜੋ ਹੈ ਜੀ, ਉਸ ਦੇ ਵਿੱਚ ਇੱਕ ਵੱਡਾ ਐਕਸ